ਨਾਲ ਕਰਮਾਦ ਗੱਲਾਂ ਕਰੇ ਘਨੇਰੀਆਂ ਕਿਸਮ ਨਾ ਪਾਏ ਸਾਰ ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸਨੂੰ ਲੈ ਲੱਗਾ ਸੁਪ੍ਰਵਾਨ ਮਹਾਰਾਜ।

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ।

दर्शन प्यासी दिन सरा चेतवा।

ਪਾਤਸ਼ਾਹ ਨਰਿੰਦਰਪਾਲ ਸਿੰਘ ਹਰਪ੍ਰੀਤ ਕੌਰ ਮੈਨੀ 2100 ਰੁਪਏ ਲੰਗਰਾਂ ਵਿੱਚ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ ਕਮਾਈਆਂ ਵਿੱਚ ਵਾਧੇ ਬਖਸ਼ਣੇ ਗੁਰਸਿੱਖੀ ਜੀਵਨ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਐਲਕੋਨ ਇਨਫਰਾ ਕੰਪਨੀ ਦੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਆਪ ਜੀ ਦੇ ਲੰਗਰਾਂ ਵਿੱਚ 1100 ਰੁਪਈਏ ਹਾਜ਼ਰ ਕਰਦੇ ਹਨ ਸੱਚੇ ਪਾਤਸ਼ਾਹ ਕਿਰਪਾ ਕਰਨਾ ਐਲਕੋਨ ਇਨਫਰਾ ਕੰਪਨੀ ਦੀ ਚੜ੍ਹਦੀ ਕਲਾ ਰੱਖਣੀ ਕਮਾਈਆਂ ਵਿੱਚ ਵਾਧੇ ਬਖਸ਼ਣੇ ਰੋਕੇ ਸਾਰੇ ਕੰਮ ਸੱਚੇ ਪਾਤਸ਼ਾਹ ਚੱਲ ਪੈਣ ਸੇਵਕਾਂ ਦੀ ਬੇਨਤੀ ਪ੍ਰਵਾਨ ਕਰਨੀ

ਰੋਸ਼ਨੀ ਚੜ੍ਹਦੀ ਕਲਾ ਰੱਖਣੀ। ਵਰਲਡ ਕੱਪ ਮੈਚ ਦੇ ਵਿੱਚ ਸੱਚੇ ਪਾਤਸ਼ਾਹ ਜੀਤ ਹਾਸਲ ਹੋਣ ਲਈ ਸਰਦਾਰ ਜਰਮਨਪ੍ਰੀਤ ਸਿੰਘ ਲੰਗਰਾਂ ਵਿੱਚ 1,000 ਰੁਪਈਏ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨਾ, ਸਫਲਤਾ ਬਖਸ਼ਣੀ, ਸੇਵਕਾਂ ਦੀ ਚੜ੍ਹਦੀ ਕਲਾ ਰੱਖਣੀ। ਸੁਰੇਸ਼ ਸੰਗੀਤਾ ਜੀ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ। ਦੇਹ ਅਰੋਗਤਾ, ਚੜ੍ਹਦੀ ਕਲਾ ਬਖਸ਼ਣੀ। ਤਨਵੀਰ ਕੌਰ ਮੈਨੀ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ, ਚੜ੍ਹਦੀ ਕਲਾ ਬਖਸ਼ਣੀ, ਦੇਹ ਅਰੋਗਤਾ ਬਖਸ਼ਣੀ। ਸਰਦਾਰ ਓਂਕਾਰ ਸਿੰਘ ਜੀ ਮੈਨੀ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ, ਗੁਰਸਿੱਖੀ ਜੀਵਨ, ਸੁੱਖ ਸ਼ਾਂਤੀ, ਚੜ੍ਹਦੀ ਕਲਾ ਬਖਸ਼ਣੀ। ਅਨਮੋਲ ਦੀਪ ਸਿੰਘ ਵਿਦੇਸ਼ ਵਿੱਚ ਪੱਕੇ ਹੋਣ ਲਈ ਅਰਦਾਸ ਬੇਨਤੀ ਕਰਦੇ, ਪਾਤਸ਼ਾਹ ਕਿਰਪਾ ਕਰਨਾ, ਸੇਵਕਾਂ ਦੇ ਕਾਰਜ ਰਾਸ ਕਰਨੇ, ਸੁੱਖ ਸ਼ਾਂਤੀ, ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਰਾਜਵੀਰ ਸਿੰਘ ਬੇਅੰਤ ਮਾਇਆ ਹਾਜ਼ਰ ਹੋਈ, ਪਾਤਸ਼ਾਹ ਕਿਰਪਾ ਕਰਨਾ, ਦੇਹ ਅਰੋਗਤਾ, ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਗੁਰਪ੍ਰੀਤ ਬੀਬੀ ਗੁਰਪ੍ਰੀਤ ਕੌਰ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ, ਦੇਹ ਅਰੋਗਤਾ, ਸੁੱਖ ਸ਼ਾਂਤੀ, ਚੜ੍ਹਦੀ ਕਲਾ ਬਖਸ਼ਣੀ। ਭਾਵਿਕਾ ਦੇਵਨਾਨੀ ਇਮਤਿਹਾਨ ਵਿੱਚ ਸਫਲਤਾ ਮਿਲਣ ਵਾਸਤੇ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ, ਪਾਤਸ਼ਾਹ ਕਿਰਪਾ ਕਰਨਾ, ਇਮਤਿਹਾਨ ਵਿੱਚ ਸਫਲਤਾ ਬਖਸ਼ਣੀ, ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ। ਸਾਲਾਨਾ ਬਰਸੀ ਦੇ ਨਿਮਿਤ ਆਤਮਕ ਸ਼ਾਂਤੀ ਲਈ ਸਵਰਗਵਾਸੀ ਨਗੀਨਾ ਕੌਰ ਦਰਬਾਰਾ ਸਿੰਘ ਜੀ ਭਵਾਨੀ ਵਾਲੇ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ, ਪਾਤਸ਼ਾਹ ਕਿਰਪਾ ਕਰਨਾ, ਸਵਰਗੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਜੀ ਗਰੀਬ ਨਿਵਾਜ, ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਹਜ਼ੂਰੀ ਵਿੱਚ ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਨਜ਼ਰ ਭੇਟ ਹਾਜ਼ਰ ਹੋਏ ਹਨ, ਸੱਚੇ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ, ਉਹਨਾਂ ਸੰਗਤਾਂ ਨੂੰ ਸਤਿਗੁਰਾਂ ਦੇ ਹਜ਼ੂਰੀ ਵਿੱਚ ਸਿਰੇ ਭਾਵ ਦੀ ਬਖਸ਼ਿਸ਼ ਹੋਵੇਗੀ। ਸਿਰੇ ਭਾਵ ਲੈ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਸੰਗਤ ਜੀ, ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਲੰਗਰ ਸਾਹਿਬ ਵਾਲੇ ਮਹਾਂਪੁਰਖਾਂ ਦੀ ਸਾਲਾਨਾ ਬਰਸੀ ਅੱਜ ਤਖ਼ਤ ਸਾਹਿਬ ਜੀ 'ਤੇ ਮਨਾਈ ਜਾਵੇਗੀ। ਤਖ਼ਤ ਸਾਹਿਬ ਜੀ 'ਤੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ ਕਥਾ ਦੇ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਤਖ਼ਤ ਸਾਹਿਬ ਜੀ ਦੇ ਸਿੰਘ ਸਾਹਿਬ ਭਾਈ ਸਰਬਜੀਤ ਸਿੰਘ ਜੀ ਕਾਰਜਕਾਰੀ ਹੈਡ ਗ੍ਰੰਥੀ ਉਹ ਸਲੋਕਾਂ ਦਾ ਪਾਠ ਸੰਗਤਾਂ ਨੂੰ ਸਰਵਣ ਕਰਾਉਣਗੇ। ਉਪਰ

ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਭਾਵਨਾ ਸਥਾਨ ਸਤਖੰਡ ਦਰਬਾਰ ਦੀਆਂ ਤੇਰੇ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਵੱਲੋਂ ਸ਼ਬਦ ਹੇਠ ਮਾਇਆ ਹਾਜ਼ਰ ਹੋਈਏ, ਸੱਚੇ ਪਾਤਸ਼ਾਹ ਨਾਮ ਨਾਮ ਸਿੱਖੀ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਪ ਦਾ ਸਮੂਹ ਸੰਗਤਾਲ ਦੀਆਂ ਮਨੋ ਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਬਖਸ਼ਣਾ, ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲ ਕਰਨੀ।

ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ।

ਰੱਖ ਲੇ ਬਹੁ ਦੀਨ ਦਿਆਲ ਭ੍ਰਮਤ ਬਹੁ ਹਾਰਿਆ ਭਗਤ ਵਸ਼ਲ ਤੇਰਾ ਬਿਰਦ ਹਰ ਪਤਤ ਉਧਾਰਿਆ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੀ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਗਰੀਬ ਨਿਵਾਜ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਵਨ ਗੁਰਦਰਬਾਰ ਦੀ ਮਰਿਆਦਾ ਦੇ ਅਨੁਸਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਹੋਰ ਲਾਭ ਪ੍ਰਾਪਤ ਕਰਨੇ ਦਾ ਸਮਾਂ ਹੈ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸਭ ਤੇ ਉੱਤਮ ਹਰ ਕੀ ਕਥਾ ਦੁਆਰਾ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ

0: ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜਸਮੇ, ਸਰਬਤ ਜੀਆਂ ਦੇ ਤਾਰਨਹਾਰ, ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦਾ ਸਵਾਲ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਜਗਿਆਸੂ ਰੂਪ ਇਸਤਰੀ ਦਾ ਪਤੀ ਪਰਮੇਸ਼ਰ ਜੀ ਦੇ ਨਾਲ ਮਿਲਾਪ ਕਿਵੇਂ ਹੁੰਦਾ ਹੈ? ਅਰਥਾਤ ਆਤਮਾ ਦਾ ਪਰਮਾਤਮਾ ਦੇ ਨਾਲ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਵੇਂ ਸੰਯੋਗ ਹੁੰਦਾ ਹੈ, ਕਿਵੇਂ ਮਿਲਾਪ ਹੁੰਦਾ, ਕਿਰਪਾ ਕਰਕੇ ਦੱਸੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਲੜਕੀ ਦੇ ਵਿਆਹ ਦਾ ਅਲੰਕਾਰ ਬਣਾ ਕਰਕੇ ਜੀਵ ਰੂਪ ਇਸਤਰੀ ਦਾ ਪਤੀ ਰੂਪ ਪਰਮੇਸ਼ਰ ਜੀ ਦੇ ਨਾਲ ਮਿਲਾਪ ਦਰਸਾਉਂਦੇ ਹਨ। ਸੋ ਬਚਨ ਕਰਦੇ ਨੇ ਮਲਾਰ ਰਾਗ ਹੈ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾ ਰਹੇ ਹਨ।
1: ਸਗਲ ਵਿਧੀ ਜੁਰ ਆਹਰ ਕਰਿਆ।
0: ਹਜ਼ੂਰ ਬਚਨ ਕਰਦੇ ਨੇ ਜਦੋਂ ਘਰ ਦੇ ਵਿੱਚ ਲੜਕੀ ਦਾ ਵਿਆਹ ਹੋਵੇ ਨਾ, ਤੇ ਸਾਰੀਆਂ ਵਿਧੀਆਂ ਨੂੰ ਜੋੜ ਕਰਕੇ ਫਿਰ ਵਿਆਹ ਕਰਨੇ ਦਾ ਵੱਡਾ ਭਾਰੀ ਆਹਰ ਉਦਮ ਕੀਤਾ ਜਾਂਦਾ ਹੈ, ਯਤਨ ਕੀਤਾ ਜਾਂਦਾ ਹੈ।
1: ਸਗਲ ਅੰਦੇਸਾ,
0: ਫਿਰ ਸਾਰੇ ਅੰਦੇਸੇ ਛੱਡ ਦਿੱਤੇ ਜਾਂਦੇ ਨੇ। ਉੱਥੇ ਫਿਰ ਬੱਚਤਾਂ ਵੱਲ ਨਹੀਂ ਦੇਖਿਆ ਜਾਂਦਾ ਕਿੰਨਾ ਖਰਚ ਖਰਚਾ ਹੋਵੇਗਾ, ਇਤਿਆਦਿਕ ਸਾਰੇ ਅੰਦੇਸੇ ਫਿਰ ਤਿਆਗ ਦਿੱਤੇ ਜਾਂਦੇ ਹਨ।
1: ਸਗਲ ਆਰੰਭਿਓ ਘਰ ਕਾ,
0: ਲੜਕੀ ਦੇ ਘਰ ਨੂੰ ਵਸਾਉਣ ਦਾ ਜਿਹੜਾ ਕਾਰਜ ਹੈ, ਉਸ ਦੇ ਪਤੀ ਦੀ ਪ੍ਰਾਪਤੀ ਦਾ ਉਹ ਆਰੰਭ ਦਿੱਤਾ ਜਾਂਦਾ ਹੈ। ਜਿਹੜੀ ਲੜਕੀ ਹੈ ਆਪਣੇ ਠਾਕੁਰ, ਆਪਣੇ ਮਾਲਕ, ਆਪਣੇ ਪਤੀ ਤੇ ਭਰੋਸਾ ਕਰਦੀ ਹੈ, ਜਿਸ ਦੇ ਲੜ ਮਾਤਾ ਪਿਤਾ ਲਾਉਣ ਲੱਗੇ ਨੇ, ਇਸ ਦੇ ਨਾਲ ਮੇਰਾ ਜੀਵਨ ਸੁਖੀ ਵਸੇਗਾ।
1: ਸੁਨਿਆ ਬਾਜਾ ਬਾਜ ਸੁਹਾਵੀ,
0: ਤੇ ਸਤਿਗੁਰੂ ਜੀ ਬਚਨ ਕਰਦੇ ਨੇ ਜਦੋਂ ਬਰਾਤ ਆਉਂਦੀ ਹੈ ਨਾ, ਤੇ ਇਸ ਵੇਲੇ ਖੁਸ਼ੀਆਂ ਦੇ ਵਾਜੇ ਵੱਜਦੇ ਨੇ, ਸੋਹਣੀ ਧੁਨੀ ਵਾਜਿਆਂ ਦੇ ਵਜਨੇ ਦੀ ਸੁਣਾਈ ਦਿੰਦੀ ਹੈ।
1: ਹੋਰ ਭਇਆ ਮੈਂ ਪ੍ਰਿਯ ਮੁਖ ਪੇਖੇ,
0: ਤੇ ਆਪਣੀਆਂ ਸਖੀਆਂ ਦੇ ਨਾਲ ਬਰਾਤ ਨੂੰ ਆਉਂਦਿਆਂ ਹੋਇਆ ਜਦੋਂ ਲਾੜੀ ਜਦੋਂ ਲੜਕੀ ਤੱਕਦੀ ਹੈ ਨਾ, ਤੇ ਆਪਣੀਆਂ ਸਹੇਲੀਆਂ ਨੂੰ ਕਹਿੰਦੀ ਹੈ, ਮੇਰੇ ਮਨ ਦੇ ਅੰਦਰ ਆਨੰਦ ਹੋਇਆ ਹੈ, ਮੈਂ ਆਪਣੇ ਪਤੀ ਨੂੰ ਵਿਆਹਣ ਵਾਸਤੇ ਆਉਂਦਿਆਂ ਤੱਕਿਆ ਹੈ, ਪਤੀ ਦੇ ਮੁਖ ਨੂੰ ਦੇਖ ਕਰਕੇ ਮਨ ਦੇ ਅੰਦਰ ਆਨੰਦ ਹੋਇਆ ਹੈ।
1: ਮੰਗਲ ਸੁਹਲਾਵੀ,
0: ਸੋ ਇਸ ਪ੍ਰਕਾਰ ਉਸ ਦੇ ਘਰ ਦੇ ਵਿੱਚ ਖੁਸ਼ੀਆਂ ਦੇ ਮੰਗਲਾਚਾਰ ਹੁੰਦੇ ਨੇ, ਤੇ ਇਸ ਪ੍ਰਕਾਰ ਸੁੱਖਾਂ ਦੇ ਸਹਿਤ ਸਾਰੇ ਕਾਰਜ ਹੁੰਦੇ ਹਨ।
1: ਰਹਾਉ
0: ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ।
1: ਮਨਵਾ ਲਾਏ ਸਵਾਰੇ ਥਾਨਾ,
0: ਤੇ ਜਿਸ ਜਗ੍ਹਾ ਤੇ ਲੜਕੀ ਦਾ ਆਨੰਦ ਕਾਰਜ ਹੋਣਾ ਹੁੰਦਾ ਹੈ, ਲਾਵਾਂ ਫੇਰੇ ਹੋਣੇ ਹੁੰਦੇ ਨੇ, ਉੱਥੇ ਮਨ ਲਾ ਕਰਕੇ ਥਾਂ ਨੂੰ ਸਵਾਰਿਆ ਜਾਂਦਾ ਹੈ, ਸੋਹਣੀਆਂ ਵਿਛਾਈਆਂ ਵਿਛਾਈਆਂ ਜਾਂਦੀਆਂ ਨੇ, ਸੋਹਣੀ ਬਣਾਵਟ ਬਣਾਈ ਜਾਂਦੀ ਹੈ।
1: ਸੰਤਾ ਜਾਏ
0: ਭਾਈ, ਇਸ ਪ੍ਰਕਾਰ ਫਿਰ ਉਸ ਲੜਕੀ ਨੂੰ ਆਪਣੇ ਪਤੀ ਦੀ ਪ੍ਰਤੱਖ ਪ੍ਰਾਪਤੀ ਹੁੰਦੀ ਹੈ, ਆਪਣੇ ਪਤੀ ਦੇ ਨਾਲ ਵਿਆਹੀ ਜਾਂਦੀ ਹੈ, ਇਸ ਪ੍ਰਕਾਰ ਪ੍ਰਣਾਈ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਜਿਹੜੇ ਵੱਡੇ ਬਜ਼ੁਰਗ ਨੇ ਸ਼ਾਂਤ ਆਤਮਾ, ਫਿਰ ਉਹਨਾਂ ਦੇ ਪਾਸੋਂ ਘਰ ਨੂੰ ਸੁਖੀ ਵਸਾਉਣੇ ਦਾ ਜੋ ਚੱਜ ਆਚਾਰ ਉਹ ਲੜਕੀ ਪੁੱਛਦੀ ਹੈ, ਆਪਣੀ ਮਾਤਾ ਦੇ ਪਾਸੋਂ, ਦਾਦੀ ਦੇ ਪਾਸੋਂ, ਨਾਨੀ ਦੇ ਪਾਸੋਂ ਪੁੱਛਦੀ ਹੈ, ਹੇ ਸ਼ਾਂਤ ਆਤਮਾ ਮੇਰੀਆਂ ਬਜ਼ੁਰਗੋ, ਦੱਸੋ ਮੇਰਾ ਘਰ ਕਿਵੇਂ ਸੁਖੀ ਵਸੇ।
1: ਜਤ ਖੋਜਤ ਮੈਂ ਪਾਹੁਨ ਮਿਲਿਓ,
0: ਹੇ ਮਾਤਾ ਜੀ, ਹੇ ਪਿਤਾ ਜੀ, ਤੁਹਾਡੇ ਖੋਜਦਿਆਂ ਖੋਜਦਿਆਂ, ਅਰਥਾਤ ਤੁਸਾਂ ਨੇ ਚੰਗਾ ਵਾਰ ਮੈਨੂੰ ਭਾਲ ਕੇ ਦਿੱਤਾ, ਹੁਣ ਪਾਹੁਨ ਮਿਲਿਓ, ਹੁਣ ਮੈਨੂੰ ਪ੍ਰਾਹੁਣਾ, ਮੇਰਾ ਪਤੀ, ਮੇਰਾ ਸੁਹਾਗ ਮੈਨੂੰ ਮਿਲਿਆ
1: ਹੈ।
0: ਸੋ ਇਸ ਪ੍ਰਕਾਰ ਮੈਂ ਆਪਣੇ ਪਤੀ ਦੀ ਕਿਵੇਂ ਭਗਤੀ ਕਰਾਂ, ਕਿਸ ਪ੍ਰਕਾਰ ਪਤੀਵ੍ਰਤ ਧਰਮ ਨੂੰ ਨਿਭਾਉਣਾ ਕਰਾਂ, ਕਿਵੇਂ ਨਿਭ ਕਰਕੇ ਨਿਰਮਾਣਤਾ ਦੇ ਨਾਲ ਰਵਾਂ ਕਿ ਪਤੀ ਦੀ ਖੁਸ਼ੀ ਨੂੰ ਪਾ
1: ਲਵਾਂ।
0: ਫਿਰ ਉਹ ਸਵਾਣੀਆਂ, ਉਹ ਸੁਗੜ ਇਸਤਰੀਆਂ ਘਰ ਨੂੰ ਸੁਖੀ ਵਸਾਉਣ ਦਾ ਰਾਜ ਦੱਸਦੀਆਂ ਨੇ, ਪਤੀ ਦੀ ਸੇਵਾ ਕਰਨੀ ਹੈ, ਬਜ਼ੁਰਗਾਂ ਦਾ ਸਨਮਾਨ ਕਰਨਾ, ਛੋਟਿਆਂ ਨੂੰ ਪਿਆਰ ਕਰਨਾ, ਪਤੀਵ੍ਰਤ ਧਰਮ ਦੇ ਵਿੱਚ ਪ੍ਰਪੱਕ ਰਹਿਣਾ, ਬੁਰੀ ਸੰਗਤ ਤੋਂ ਬਚ ਕੇ ਰਹਿਣਾ। ਸੋ ਸੀਲ ਸੰਜਮ ਪ੍ਰੇ ਆਗਿਆ ਮਾਨਾ, ਤਿਸ ਨਾਰੀ ਕਉ ਦੁੱਖ ਨਾ ਜਮਾਨਾ। ਤੇ ਜਦੋਂ ਬਜ਼ੁਰਗਾਂ ਦੀ ਸਿੱਖਿਆ ਨੂੰ, ਵੱਡੀਆਂ ਇਸਤਰੀਆਂ ਦੀ ਸਿੱਖਿਆ ਨੂੰ ਮੰਨ ਕੇ, ਜਬ ਪ੍ਰੇ ਆਏ ਬਸੇ ਗ੍ਰਹਿ ਆਸਨ, ਜਦੋਂ ਪਤੀ ਦੇ ਘਰ ਵਿੱਚ ਆ ਕਰਕੇ ਇਸਤਰੀ ਵਸਦੀ ਏ, ਇਸ ਪ੍ਰਕਾਰ ਆਸਨ ਸਹਿਜਾ ਤੇ ਪਤੀ ਦੀ ਪ੍ਰਾਪਤੀ ਹੁੰਦੀ ਹੈ।
1: ਹਮ ਮੰਗਲ ਗਾਇਆ,
0: ਤੇ ਇਸ ਵੇਲੇ ਹਿਰਦੇ ਦੇ ਅੰਦਰ ਪ੍ਰਸੰਨ ਹੁੰਦੀ ਹੈ, ਤੇ ਕਹਿੰਦੀ ਪਤੀ ਦੀ ਪ੍ਰਾਪਤੀ ਹੋਣ ਤੇ ਮੰਗਲਾਚਾਰ ਗਾਵਣਾ ਕੀਤੇ ਨੇ, ਆਨੰਦ ਪਾਇਆ ਹੈ।
1: ਨੀਤ ਸਾਜਨ ਮੇਰੇ ਭਾਏ ਸੁਹੇਲੇ।
0: ਸੋ ਇਸ ਪ੍ਰਕਾਰ ਮਿੱਤਰ ਅਤੇ ਸੱਜਣ ਸਾਰੇ ਮੇਰੇ ਸੁਹੇਲੇ ਸ਼ੋਭਨੀਕ ਹੋਏ ਹਨ।
1: ਪੂਰਾ ਗੁਰੂ ਮਿਲਾਇਆ,
0: ਜੋ ਗੁਰੂ ਵੱਡਿਆ ਨੇ ਮੇਰੇ ਪ੍ਰਭ ਮੈਨੂੰ ਮੇਰੇ ਪਤੀ ਮੇਰੇ ਕੰਤ ਦੇ ਨਾਲ ਮਿਲਾ ਦਿੱਤਾ ਹੈ।
1: ਸਹੇਲੀ ਭਾਏ ਆਨੰਦਾ।
0: ਇਸ ਪ੍ਰਕਾਰ ਫਿਰ ਸਖੀਆਂ ਨੂੰ ਕਹਿਣਾ ਕਰਦੀ, ਹੇ ਸਖੀਓ, ਹੇ ਸਹੇਲੀਓ, ਪਤੀ ਨੂੰ ਪ੍ਰਣਾ ਕਰਕੇ ਮੈਂ ਆਨੰਦ ਦੇ ਸਹਿਤ ਹੋਈ ਹਾਂ।
1: ਕਾਰਜ ਹਮਰੇ ਪੂਰੇ।
0: ਗੁਰ ਨਾਮ ਵੱਡੇ ਦਾ ਹੁੰਦਾ ਹੈ, ਸਾਡਿਆਂ ਵੱਡਿਆਂ ਨੇ, ਬਜ਼ੁਰਗਾਂ ਨੇ, ਮਾਤਾ ਪਿਤਾ ਨੇ, ਸੋ ਸਾਰੇ ਕਾਰਜ ਪੂਰੇ ਕਰ ਦਿੱਤੇ ਨੇ, ਪਤੀ ਦੇ ਲੜ ਲਾ ਦਿੱਤਾ ਹੈ।
1: ਨਾਨਕ ਵਰ ਮਿਲਿਆ ਸੁਖ ਦਾਤਾ।
0: ਸਖੀਆਂ ਨੂੰ ਕਹਿਣਾ ਕਰਦੀ, ਹੇ ਸਹੇਲੀਓ, ਮੈਨੂੰ ਸੁਖ ਦੇਣ ਵਾਲਾ ਵਰ, ਮੈਨੂੰ ਕੰਤ ਮੇਰਾ ਪਤੀ ਮਿਲਿਆ ਹੈ।
1: ਨਾ ਜਾਈ ਦੂਰੇ।
0: ਐਸਾ ਸੁੰਦਰ ਪਤੀ ਮਿਲਿਆ ਜਿਹੜਾ ਛੱਡ ਕਰਕੇ ਮੈਨੂੰ ਕਿਧਰੇ ਜਾਵੇਗਾ ਨਹੀਂ। ਹੱਬੇ ਸਾਖ ਕੁੜਾਵੇ ਡਿੱਠੇ ਤਾਂ ਪੱਲੇ ਤਾਡਾ ਲਾਗੀ। ਸਾਰੇ ਰਿਸ਼ਤਿਆਂ ਨੂੰ ਛੱਡ ਕਰਕੇ ਪਤੀ ਦੇ ਲੜ ਲੱਗੀ ਹੈ। ਮੇਰਾ ਨਿਸ਼ਚਾ ਏ ਮੈਂ ਪਤੀ ਦੀ ਸੇਵਾ ਕਰਦੀ ਹੈ, ਪਤੀ ਮੇਰੀ ਸੇਵਾ ਤੋਂ ਰੀਝੇਗਾ ਅਤੇ ਮੈਨੂੰ ਕਦੇ ਕੰਢ ਨਹੀਂ ਦੇਵੇਗਾ, ਮੈਨੂੰ ਪਿੱਠ ਨਹੀਂ ਦੇਵੇਗਾ। ਇਸ ਪ੍ਰਕਾਰ ਪ੍ਰਤੱਖ ਲੜਕੀ ਦੇ ਵਿਆਹ ਦਾ ਕਾਰਜ ਦਰਸਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੋ ਇਸ ਪ੍ਰਕਾਰ ਰੂਪਕ ਅਲੰਕਾਰ ਦੁਆਰਾ ਸ਼ੁਭ ਸਿੱਖਿਆ ਦਿੰਦੇ ਨੇ। ਹੁਣ ਅੰਤਰੀਵ ਭਾਵ ਸਰਵਣ ਕਰੀਏ।
1: ਵਿਧੀ ਜੁਰ ਆਹਰ ਕਰਿਆ।
0: ਇਸੇ ਪ੍ਰਕਾਰ ਭਾਈ ਜੋ ਜਗਿਆਸੂ ਰੂਪ ਇਸਤਰੀ ਹੈ ਨਾ, ਇਸ ਨੇ ਪਤੀ ਰੂਪ ਪਰਮੇਸ਼ਰ ਜੀ ਨੂੰ ਮਿਲ ਕਰਕੇ ਸਗਲ ਵਿਧੀ ਸਾਰੀਆਂ ਵਿਧੀਆਂ ਜੋ ਸ਼ਰਾਵਣ ਮੰਨਣ ਨਿਧਿਆਸਨ ਇਤਿਆਦਿਕ ਹਨ, ਇਸੇ ਪ੍ਰਕਾਰ ਸਤ ਸੰਤੋਖ ਦਇਆ ਧਰਮ ਵਿਚਾਰ ਇਹ ਜਿਹੜੇ ਸਾਰੇ ਆਹਰ ਨੇ ਇਹ ਵੀ ਕੀਤੇ, ਸਾਰੀਆਂ ਵਿਧੀਆਂ ਕਰਕੇ ਪਰਮੇਸ਼ਰ ਜੀ ਦੇ ਨਾਲ ਜੁੜਨਾ ਕੀਤਾ। ਜੁੜ ਅਰਥ ਹੈ ਜੁੜ, ਜੁੜਨਾ ਕੀਤਾ ਹੈ ਅਤੇ ਪਰਮੇਸ਼ਰ ਜੀ ਦੀ ਪ੍ਰਾਪਤੀ ਵਾਸਤੇ ਆਹਰ ਕੀਤਾ ਹੈ। ਨੀਂਦਾਂ ਨੂੰ ਤਿਆਗਿਆ, ਅੰਮ੍ਰਿਤ ਵੇਲੇ ਜਾਗਿਆ, ਇਸ਼ਨਾਨ ਕੀਤੇ ਨੇ, ਚੌਂਕੜੇ ਲਗਾਏ ਨੇ, ਸਾਧ ਸੰਗਤ ਕੀਤੀ ਹੈ ਤੇ ਜਪਿਆ ਹੈ ਸਤਨਾਮ
1: ਸ੍ਰੀ ਵਾਹਿ
0: ਸ੍ਰੀ ਵਾਹਿਗੁਰੂ। ਸਾਰੀਆਂ ਵਿਧੀਆਂ ਦੇ ਨਾਲ, ਤਨ ਦੇ ਨਾਲ, ਮਨ ਦੇ ਨਾਲ, ਧਨ ਦੇ ਨਾਲ ਸੇਵਾ ਕੀਤੀ ਹੈ ਤੇ ਨਾਮ ਦੇ ਜਪ ਕਰਨੇ ਰੂਪੀ ਆਹਰ ਕੀਤਾ ਹੈ।
1: ਸਗਲ ਅੰਦੇਸਾ।
0: ਸਾਰੇ ਅੰਦੇਸੇ ਛੱਡ ਦਿੱਤੇ, ਸਾਰੇ ਸੰਸੇ ਜਦੋਂ ਛੱਡ ਦਿੱਤੇ, ਸੰਸਾ ਬਣਿਆ ਰਹਿੰਦਾ ਨਾ, ਮੈਨੂੰ ਤੇ ਸ਼ਾਇਦ ਪਰਮੇਸ਼ਰ ਜੀ ਕਦੇ ਮਿਲਣਗੇ ਹੀ ਨਹੀਂ। ਉਹ ਤੇ ਸੰਤਾਂ ਨੂੰ, ਭਗਤਾਂ ਨੂੰ, ਮਹਾਂਪੁਰਖਾਂ

0: ਕਿਸੇ ਕਾ ਇੱਕ ਤਿਲ ਨਾ ਗਵਾਈ, ਇੱਕ ਤਿਲ ਮਾਤਰ ਵੀ ਕਿਸੇ ਦੀ ਘਾਲ ਕਮਾਈ ਕੀਤੀ ਗਵਾਉਂਦੇ ਨਹੀਂ। ਉਹ ਪਰਮੇਸ਼ਰ ਜੀ ਜ਼ਰੂਰ ਮੇਰੀ ਭਾਵਨਾ ਦੇਖ ਕਰਕੇ ਹਿਰਦੇ ਘਰ ਵਿੱਚ ਸਾਖਿਆਤਕਾਰ ਹੋਣਗੇ, ਦਰਸ਼ਨ ਦੇਣਗੇ।
1: ਸੁਣਿਆ ਬਾਜਾ ਬਾਜ ਸੁਹਾਵੀ।
0: ਤੇ ਫਿਰ ਇਸ ਪ੍ਰਕਾਰ ਪੁੱਛਿਆ ਮਹਾਰਾਜ, ਜਿਨ੍ਹਾਂ ਦੀ ਐਸੀ ਭਾਵਨਾ ਹੁੰਦੀ ਹੈ ਕਿ ਪਰਮੇਸ਼ਰ ਜੀ ਦੀ ਪ੍ਰਾਪਤੀ ਵੀ ਹੁੰਦੀ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਜਿਵੇਂ ਪ੍ਰਤੱਖ ਇਸਤਰੀ ਦਾ ਵਿਆਹ ਹੋਵੇ, ਬਰਾਤ ਆਉਂਦੀ, ਖੁਸ਼ੀਆਂ ਦੇ ਵਾਜੇ ਵੱਜਦੇ ਨੇ ਨਾ, ਇਸ ਪ੍ਰਕਾਰ ਜਗਿਆਸੂ ਰੂਪ ਇਸਤਰੀ ਨੂੰ ਪਤੀ ਪਰਮੇਸ਼ਰ ਜੀ ਦੀ ਪ੍ਰਾਪਤੀ ਹੋਣੀ ਹੈ। ਸੁਣੀਐ ਆਪਣੇ ਹਿਰਦੇ ਦੇ ਅੰਦਰੋਂ ਹੀ ਨਾਮ ਦੀ ਧੁਨੀ ਸੁਣੀ ਜਾਂਦੀ ਏ। ਬਾਜੈ ਬਾਜ ਸੁਹਾਵੀ, ਜੋ ਅਜੱਪਾ ਜਾਪ ਸੁਤੇ ਸੇ ਦੀ ਹੁੰਦਾ ਏ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ, ਅਜੱਪਾ ਜਾਪ ਨਾ ਵਿਸਰੈ ਆਦਿ ਜੁਗਾਦ ਸਮਾਏ। ਇਸ ਪ੍ਰਕਾਰ ਮਾਨੋ ਇਹ ਸੋਹਣੇ ਵਾਜਿਆਂ ਦੀ ਸ਼ੋਭਨੀਕ ਧੁਨੀ ਵੱਜਦੀ ਹੋਈ ਸੁਣਾਈ ਦਿੰਦੀ ਹੈ। ਸੋ ਵਾਜੇ ਪੰਚ ਸ਼ਬਦ ਦੇ ਤਿਖਰ ਸੁਭਾਗਾ। ਇਸ ਪ੍ਰਕਾਰ ਹਿਰਦੇ ਦੇ ਅੰਦਰ ਖੁਸ਼ੀਆਂ ਦੇ ਮੰਗਲਾਚਾਰ ਰੂਪੀ ਵਾਜੇ ਸਿਮਰਨ ਦੇ ਵਾਜੇ ਉੱਠਦੇ ਹਨ।
1: ਭਇਆ ਮੈਂ ਪ੍ਰਿਯ ਮੁਖ ਪੇਖੇ।
0: ਫਿਰ ਜਗਿਆਸੂ ਰੂਪ ਇਸਤਰੀ ਕਹਿੰਦੀ ਏ, ਭੋਰ ਭਇਆ, ਭੋਰ ਨਾਮ ਸਵੇਰ ਦਾ, ਹਿਰਦੇ ਦੇ ਵਿੱਚੋਂ ਅਗਿਆਨਤਾ ਦੀ ਰਾਤ ਮਿਟ ਗਈ ਹੈ, ਬ੍ਰਹਮ ਗਿਆਨ ਦਾ ਦਿਨ ਚੜ ਆਇਆ, ਸਵੇਰ ਹੋਈ ਆਈ ਹੈ। ਮੈਂ ਆਪਣੇ ਪਿਆਰੇ ਪਤੀ ਪਰਮੇਸ਼ਰ ਜੀ ਦੇ ਮੁਖ ਨੂੰ, ਮੁਖਾਰ ਬਿੰਦ ਨੂੰ ਤੱਕਿਆ, ਦੀਦਾਰ ਹਿਰਦੇ ਦੇ ਅੰਦਰ ਕਰ ਲਏ ਹਨ।
1: ਮੰਗਲ ਸੁਹਲਾਵੀ,
0: ਹੁਣ ਗ੍ਰਹਿ ਹਿਰਦੇ ਰੂਪੀ ਘਰ ਦੇ ਅੰਦਰ ਮੰਗਲਾਚਾਰ ਹੋ ਰਹੇ ਹਨ। ਸੁਹਲਾਵੀ, ਇਸ ਪ੍ਰਕਾਰ ਬਹੁਤੀ ਸੁਹਾਵੀ ਅਵਸਥਾ ਪ੍ਰਾਪਤ ਹੋਈ ਹੈ, ਬਹੁਤੇ ਸੁਖ ਵਾਲੀ, ਆਨੰਦ ਵਾਲੀ ਅਵਸਥਾ ਪਾਈ ਹੈ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ। ਫਿਰ ਇਸ ਪ੍ਰਕਾਰ ਪੁੱਛਣਾ ਕੀਤਾ ਦੂਸਰੀਆਂ ਸਹੇਲੀਆਂ ਨੇ, ਹੇ ਜਗਿਆਸੂ ਰੂਪ ਇਸਤਰੀ, ਤੈਨੂੰ ਪਤੀ ਪਰਮੇਸ਼ਰ ਜੀ ਦੀ ਪ੍ਰਾਪਤੀ ਹੋਈ ਹੈ, ਸਾਨੂੰ ਵੀ ਜੁਗਤੀ ਦੱਸ, ਵਿਧੀ ਦੱਸ, ਅਸੀਂ ਪਤੀ ਪਰਮੇਸ਼ਰ ਜੀ ਨੂੰ ਕਿਵੇਂ ਪਾ ਲਈਏ। ਅਤੇ ਇਸ 'ਤੇ ਸਵੇਲੇ ਜਾਂ ਇਵੇਂ ਕਹਿ ਲਈਏ, ਤੂੰ ਪਤੀ ਪਰਮੇਸ਼ਰ ਜੀ ਨੂੰ ਕਿਵੇਂ ਪਾਉਣਾ ਕੀਤਾ ਹੈ। ਅਤੇ ਇਸ ਪ੍ਰਕਾਰ ਪ੍ਰਾਪਤੀ ਵਾਲੀ ਦੱਸਦੀ ਹੈ। ਮਨੁਆ ਲਾਏ ਸਵਾਰੇ ਥਾਨਾ, ਹੇ ਭੈਣੋ, ਹੇ ਸਹੇਲੀਓ, ਮੈਂ ਮਨ ਨੂੰ ਸਿਮਰਨ ਦੇ ਵਿੱਚ ਲਾ ਕਰਕੇ ਹਿਰਦੇ ਰੂਪੀ ਸਥਾਨ ਨੂੰ ਸਵਾਰਨਾ ਕੀਤਾ ਹੈ। ਜਿੱਥੇ ਪਤੀ ਨੇ ਆ ਕੇ ਬੈਠਣਾ ਹੋਵੇ, ਸਚਿਆਰ ਇਸਤਰੀ, ਸੁਗੜ ਇਸਤਰੀ ਸਥਾਨ ਨੂੰ ਸਵਾਰਦੀ ਹੈ ਨਾ, ਮੰਜੇ ਦੇ ਉੱਪਰ, ਪਲੰਘੇ ਦੇ ਉੱਪਰ ਸੋਹਣੀ ਵਿਛਾਈ ਵਿਛਾਉਂਦੀ ਏ, ਗਦੇਲੇ ਵਿਛਾਉਂਦੀ ਏ, ਵੱਟ ਕੱਢ ਕੇ ਚਾਦਰ ਵਿਛਾਉਂਦੀ ਏ, ਜੇ ਸੋਫਾ ਹੋਵੇ ਇਸੇ ਪ੍ਰਕਾਰ ਝਾੜ ਕੇ ਵਿਛਾਈ ਵਿਛਾਉਂਦੀ ਏ, ਜਿਹੜਾ ਵੀ ਆਸਣ ਹੋਵੇ ਸਵਾਰਦੀ ਹੈ ਨਾ, ਮੇਰੇ ਪਤੀ ਨੇ ਆ ਕੇ, ਮਾਲਕ ਨੇ ਬੈਠਣਾ। ਅਤੇ ਪਤੀ ਪਰਮੇਸ਼ਰ ਮਾਲਕ ਜੀ ਨੇ ਬੈਠਣਾ, ਸਾਖਿਆਤਕਾਰਾ ਹੋਣਾ ਹਿਰਦੇ ਦੇ ਅੰਦਰ। ਸੋ ਬਚਨ ਕਰਦਾ ਕਰਦੇ ਨੇ, ਲਾਏ ਮਨੁਆ ਲਾਏ ਸਵਾਰੇ ਥਾਨਾ, ਮਨ ਨੂੰ ਸਿਮਰਨ ਭਗਤੀ ਵਿੱਚ ਲਾਉਣਾ ਕੀਤਾ ਹੈ, ਤੇ ਹਿਰਦੇ ਰੂਪ ਸਥਾਨ ਨੂੰ ਸਵਾਰਿਆ ਹੈ।
1: ਸੰਤਾ ਜਾਏ,
0: ਤੇ ਜਾ ਕਰਕੇ ਸੰਤ ਜਨਾਂ ਦੇ ਪਾਸੋਂ ਪੁੱਛਣਾ ਕੀਤਾ, ਹੇ ਸੰਤ ਜਨੋ, ਤੁਸਾਂ ਪਰਮੇਸ਼ਰ ਜੀ ਨੂੰ ਪਾਇਆ ਹੈ, ਜਿਸ ਵਿਧੀ ਦੇ ਨਾਲ, ਜਿਸ ਜੁਗਤ ਦੇ ਨਾਲ, ਜਿਸ ਪਿਆਰ ਦੇ ਨਾਲ ਤੁਸਾਂ ਪਾਇਆ, ਮੈਨੂੰ ਵੀ ਦੱਸੋ, ਮੈਂ ਉਸ ਜੁਗੀ ਉਸ ਵਿਧੀ ਨੂੰ, ਉਸ ਜੁਗਤੀ ਨੂੰ ਅਪਣਾਵਾਂ, ਮੈਨੂੰ ਵੀ ਪ੍ਰਾਪਤੀ ਹੋ ਜਾਵੇ। ਮੈਂ ਸੰਤ ਜਨਾਂ ਦੇ ਪਾਸੋਂ ਜਾ ਕੇ ਪੁੱਛਿਆ। ਪੂਛਾ ਉਹ ਸੰਤਾ ਜਾਏ, ਹੇ ਜਗਿਆਸੂ ਰੂਪ ਸਹੇਲੀਓ, ਜੇਕਰ ਤੁਸੀਂ ਪਤੀ ਪਰਮੇਸ਼ਰ ਜੀ ਨੂੰ ਪਾਉਣਾ ਚਾਹੁੰਦੀਆਂ ਹੋ, ਤੁਸੀਂ ਵੀ ਸੰਤ ਜਨਾਂ ਨੂੰ ਜਾ ਕਰਕੇ ਜੁਗਤੀ ਪੁੱਛਣਾ ਕਰੋ, ਸਿਮਰਨ ਕਰਨੇ ਦੇ।
1: ਖੋਜਤ ਖੋਜਤ ਮੈਂ ਪਾਹੁਨ ਮਿਲਿਓ।
0: ਤੇ ਜਿਹੜੀ ਮੈਨੂੰ ਜੁਗਤੀ ਸੰਤ ਜਨਾਂ ਨੇ ਦੱਸੀ ਨਾ, ਇਕਾਗਰਤਾ ਕਰਨੀ ਏ, ਬਿਰਤੀ ਵਿੱਚ ਖੰਡਾਓ ਨਹੀਂ ਕਰਨਾ, ਬਾਹਰ ਮੁਖੀ ਬਿਰਤੀ ਨੂੰ ਨਹੀਂ ਕਰਨਾ, ਸੰਸਾਰਾਕਾਰ ਬਿਰਤੀ ਨੂੰ ਨਹੀਂ ਕਰਨਾ, ਬ੍ਰਹਮਾਕਾਰ ਬਿਰਤੀ ਨੂੰ ਧਾਰਨ ਕਰਕੇ ਰੱਖਣਾ, ਅੰਤਰਮੁਖੀ ਹੋ ਕਰਕੇ ਰਹਿਣਾ, ਬੁਰੀ ਚਿਤਵਨੀ ਦਾ ਸਦਾ ਤਿਆਗ ਕਰਨਾ, ਨਾਮ ਦੀ ਚਿਤਵਨੀ ਸਦਾ ਹਿਰਦੇ ਦੇ ਅੰਦਰ ਕਰਨੀ ਹੈ। ਮਨ ਵਹਿ ਚਿਤਵਾਓ ਚਿਤਵਨੀ, ਉਦਮ ਕਰੋ ਉੱਠ ਨੀਤ, ਹਰ ਕੀਰਤਨ ਕਾ ਕਰਕੇ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਨੂੰ ਖੋਜਿਆ ਹੈ। ਖੋਜਤ ਖੋਜਤ ਮੈਂ ਪਾਹੁਨ ਮਿਲਿਓ। ਫਿਰ ਹਿਰਦੇ ਦੇ ਅੰਦਰੋਂ ਗੁਰ ਸ਼ਬਦ ਦੀ ਵਿਚਾਰ ਕਰਨੇ ਰੂਪੀ ਖੋਜ ਨੂੰ ਖੋਜਦਿਆਂ ਹੋਇਆਂ ਮੈਨੂੰ ਲੱਭਦਿਆਂ ਲੱਭਦਿਆਂ ਹਿਰਦੇ ਦੇ ਅੰਦਰੋਂ ਹੀ ਪਾਹੁਨ ਨਾਮ ਪ੍ਰਾਹੁਣੇ ਦਾ ਹੈ, ਪੰਜਾਬ ਦੀ ਬੋਲੀ ਹੈ ਜੀ, ਫਲਾਨੀ ਲੜਕੀ ਦਾ ਪ੍ਰਾਹੁਣਾ ਲੈਣ ਵਾਸਤੇ ਆਇਆ। ਸੋ ਬਚਨ ਕਰਦੇ ਨੇ, ਭਾਈ ਇਸ ਪ੍ਰਕਾਰ ਜੋ ਉੱਤਮ ਅਧਿਕਾਰੀ ਪ੍ਰਾਪਤੀ ਵਾਲੀ ਹੈ ਕਹਿਣਾ ਕਰਦੀ, ਫਿਰ ਹਿਰਦੇ ਦੇ ਵਿੱਚ ਵਿਚਾਰ ਕਰਦਿਆਂ ਕਰਦਿਆਂ ਗੁਰ ਸ਼ਬਦ ਦੀ ਖੋਜ ਕਰਦਿਆਂ ਕਰਦਿਆਂ

0: ਮੈਨੂੰ ਪ੍ਰਾਹੁਣਾ ਰੂਪ ਪਤੀ ਕੰਤ ਰੂਪ ਪਰਮੇਸ਼ਰ ਜੀ ਮਿਲਿਓ ਮਿਲੇ ਹਨ
1: ਕਰੋ ਨਿਵ ਪਾਏ।
0: ਇਸ ਕਰਕੇ ਫਿਰ ਮੈਂ ਨਿਵ ਨਿਭ ਕੇ ਪ੍ਰੇਮਾ ਭਾਵ ਦੇ ਨਾਲ ਇਸ ਪਰਮੇਸ਼ਰ ਜੀ ਦੀ ਭਗਤੀ ਕਰਨਾ ਕੀਤੀ ਤੇ ਨਿਭ ਪਾਏ। ਨਿਮਰਤਾ ਨੂੰ ਧਾਰਨ ਕਰਕੇ, ਨਿਰਮਾਣਤਾ ਨੂੰ ਧਾਰਨ ਕਰਕੇ, ਪ੍ਰੇਮਾ ਭਗਤੀ ਕਰਕੇ ਪਰਮੇਸ਼ਰ ਜੀ ਨੂੰ ਪਾਇਆ ਹੈ।
1: ਪ੍ਰਿਯ ਆਏ ਬਸੇ ਗ੍ਰਹਿ ਆਸਨ।
0: ਜਿਸ ਵੇਲੇ ਪਤੀ ਪਰਮੇਸ਼ਰ ਜੀ ਹਿਰਦੇ ਰੂਪੀ ਘਰ ਦੇ ਅੰਦਰ ਸੋ ਅੰਤਹਕਰਨ ਰੂਪੀ ਸੇਜਾ ਦੇ ਉੱਪਰ ਆ ਕਰਕੇ ਵਸੇ, ਅਰਥਾਤ ਹਿਰਦੇ ਦੇ ਅੰਦਰ ਸਾਖਿਆਤਕਾਰ ਹੋਏ।
1: ਤਬ ਹਮ ਮੰਗਲ ਗਾਇਆ।
0: ਇਸ ਵੇਲੇ ਪਰਮੇਸ਼ਰ ਜੀ ਦੇ ਪ੍ਰਾਪਤੀ ਦੇ ਮੰਗਲਾਂ ਨੂੰ ਗਾਵਣਾ ਕੀਤਾ। ਆਵਹੋ ਮੀਤ ਪਿਆਰੇ ਮੰਗਲ ਗਾਵਹੋ ਨਾਰੇ। ਇਸੇ ਪ੍ਰਕਾਰ ਸੋ ਜਿਹੜੀਆਂ ਇੰਦਰੀਆਂ ਰੂਪੀ ਇਸਤਰੀਆਂ ਨੇ ਸਹੇਲੀਆਂ, ਇਹਨਾਂ ਨੇ ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਮੰਗਲਾ ਚਰਨਾਂ ਨੂੰ ਗਾਵਣ ਕਰਨਾ ਕੀਤਾ।
1: ਮੀਤ ਸਾਜਨ ਮੇਰੇ ਪਹੇ ਸੁਹੇਲੇ।
0: ਇਸ ਪ੍ਰਕਾਰ ਮਿੱਤਰ ਕਹਿਣਾ ਕਰੀਏ, ਸੰਤ ਮਹਾਤਮਾ ਸੱਜਣ ਕਹਿਰਾ ਕਰੀਏ, ਜਗਿਆਸੂ ਸਾਰੇ ਸੰਤ ਤੇ ਜਗਿਆਸੂ ਜਿਨ੍ਹਾਂ ਦੇ ਨਾਲ ਮਿਲ ਕਰਕੇ ਜਪਿਆ ਸਤਨਾਮ
1: ਸ੍ਰੀ
0: ਵਾਹਿਗੁਰੂ, ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਵਾਸਤੇ ਮੇਰੇ ਸੁਹੇਲੇ ਸੱਜਣ ਸੁਹਿਰਦ ਹੋਏ ਹਨ।
1: ਪ੍ਰਭ ਪੂਰਾ ਗੁਰੂ ਮਿਲਾਇਆ।
0: ਪ੍ਰਭੂ ਪਰਮੇਸ਼ਰ ਜੀ ਨੇ ਕਿਰਪਾ ਕੀਤੀ, ਮੈਨੂੰ ਪੂਰੀਆਂ ਗੁਰਾਂ ਦੇ ਨਾਲ ਮਿਲਾ ਦੇਣਾ ਕੀਤਾ।
1: ਸਹੇਲੀ ਪਹੇ ਆਨੰਦਾ।
0: ਇਸ ਪ੍ਰਕਾਰ ਹੀ ਜਿਹੜੇ ਮਹਾਤਮਾ ਰੂਪ ਸਖੀਆਂ ਨੇ, ਜਗਿਆਸੂ ਰੂਪ ਸਹੇਲੀਆਂ ਨੇ, ਭਏ ਆਨੰਦਾ, ਉਹਨਾਂ ਦੇ ਨਾਲ ਮਿਲ ਕਰਕੇ ਸਤਸੰਗਤ ਕਰਦਿਆਂ, ਹਰ ਜਸ ਕਰਦਿਆਂ ਪਰਮੇਸ਼ਰ ਜੀ ਨੂੰ ਪਾਇਆ ਤੇ ਹਿਰਦੇ ਦੇ ਅੰਦਰ ਆਨੰਦ ਮਾਣਿਆ ਹੈ।
1: ਕਾਰਜ ਹਮਰੇ ਪੂਰੇ।
0: ਜਿਸ ਵੇਲੇ ਪ੍ਰਭੂ ਜੀ ਨੇ ਕਿਰਪਾ ਕੀਤੀ ਤੇ ਸਤਿਗੁਰੂ ਜੀ ਦੇ ਨਾਲ ਮਿਲਿਆ, ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਸੰਗਤ ਦੇ ਨਾਲ ਮਿਲਿਆ, ਸੰਗਤ ਵਿੱਚ ਜਪਣੇ ਕਰਕੇ ਗੁਰ ਕਾਰਜ ਹਮਰੇ ਪੂਰੇ, ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਨਾ ਪਤੀ ਪਰਮੇਸ਼ਰ ਜੀ ਦੇ ਨਾਲ ਸਾਡੇ ਆਨੰਦ ਕਾਰਜ ਦੇ ਪੂਰੇ ਕਾਰਜ ਕਰ ਦਿੱਤੇ ਨੇ। ਪ੍ਰਭੂ ਪਰਮਾਤਮਾ ਜੀ ਦੇ ਮਿਲਾਪ ਦੇ ਸਾਡੇ ਸਾਰੇ ਕਾਰਜ ਆਪ ਸਵਾਰ ਦਿੱਤੇ, ਮੁਕੰਮਲ ਕਰ ਦਿੱਤੇ ਹਨ।
1: ਓ ਨਾਨਕ ਵਰ ਮਿਲਿਆ ਸੁਖ ਦਾਤਾ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਫਿਰ ਜਗਿਆਸੂ ਇਸਤਰੀ ਬਚਨ ਕਰਦੀ ਏ, ਹੇ ਜਗਿਆਸੂ ਰੂਪ ਇਸਤਰੀਓ, ਮੈਨੂੰ ਸੁੱਖਾਂ ਦਾ ਦਾਤਾ, ਲੋਕ ਅਤੇ ਪਰਲੋਕ ਦੇ ਸਾਰੇ ਸੁੱਖਾਂ ਦਾ ਦਾਤਾ ਹਰੀ ਪਰਮੇਸ਼ਰ ਵਾਹਿਗੁਰੂ ਵਰ ਰੂਪ ਵਿੱਚ, ਪਤੀ ਰੂਪ ਵਿੱਚ, ਕੰਤ ਰੂਪ ਵਿੱਚ, ਪ੍ਰਾਹੁਣਾ ਰੂਪ ਵਿੱਚ ਮਿਲਿਆ ਹੈ।
1: ਨਾ ਜਾਈ ਦੂਰੇ।
0: ਜਗਿਆਸੂਆਂ ਨੇ ਪੁੱਛਿਆ, ਪ੍ਰਤੱਖ ਬੀਬੀਆਂ ਨੂੰ ਕੰਤ ਮਿਲਦਾ, ਪਤੀ ਮਿਲਦਾ, ਕਦਰੇ ਦੂਰ ਵਪਾਰ ਕਰਨ ਵਾਸਤੇ ਚਲਿਆ ਜਾਂਦਾ, ਕਦੇ ਦੂਰ ਦੇਸ਼ ਨੌਕਰੀ ਚਾਕਰੀ ਵਾਸਤੇ ਚਲਿਆ ਜਾਂਦਾ, ਕਦੇ ਪ੍ਰਦੇਸ਼ ਵਿੱਚ ਧਨ ਕਮਾਉਣ ਚਲਿਆ ਜਾਂਦਾ, ਪ੍ਰਤੱਖ ਇਸਤਰੀਆਂ ਦਾ ਆਪਣੇ ਪਤੀ ਤੋਂ ਵਿਛੋੜਾ ਪੈ ਜਾਂਦਾ ਹੈ। ਪਰਮੇਸ਼ਰ ਜੀ ਵੀ ਇਸ ਪ੍ਰਕਾਰ ਕਦੇ ਛੱਡ ਕੇ ਤੇ ਨਹੀਂ ਜਾਂਦੇ ਤੇ ਪ੍ਰਾਪਤੀ ਵਾਲੀ ਸ਼ੁਭ ਇੱਛਾ ਵਾਲੀ ਨੇ ਜਗਿਆਸੂ ਰੂਪ ਇਸਤਰੀਆਂ ਨੂੰ ਦੱਸਣਾ ਕੀਤਾ, ਹੇ ਸਹੇਲੀਓ ਛੋੜ ਨਾ ਜਾਈ ਦੂਰੇ। ਪ੍ਰਭੂ ਪਰਮੇਸ਼ਰ ਜੀ ਦੀ ਇਹ ਬਹੁਲਤਾ ਹੈ, ਇਹ ਮਹਾਨਤਾ ਹੈ ਦੁਨਿਆਵੀ ਪਤੀਆਂ ਦੇ ਨਾਲੋਂ। ਦੁਨਿਆਵੀ ਪਤੀ ਵਿਛੜ ਜਾਂਦੇ ਨੇ ਪਰ ਪ੍ਰਭੂ ਪਰਮੇਸ਼ਰ ਜੀ ਕਦੇ ਛੱਡ ਕਰਕੇ ਦੂਰ ਜਾਂਦੇ ਹੀ ਨਹੀਂ, ਹਿਰਦੇ ਦੇ ਅੰਦਰ ਸਦਾ ਸਾਖਿਆਤਕਾਰ ਹੋਏ ਹੀ ਰਹਿੰਦੇ ਨੇ। ਇੱਕ ਵਾਰ ਮਿਲ ਪੈਣ ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ, ਫਿਰ ਤਿਸ ਪਰਮੇਸ਼ਰ ਜੀ ਦੇ ਨਾਲੋਂ ਕਦੇ ਵੀ ਵਿਛੋੜਾ ਨਹੀਂ ਹੁੰਦਾ। ਪਰਮੇਸ਼ਰ ਜੀ ਛੱਡ ਕੇ ਨਹੀਂ ਜਾਂਦੇ, ਨਾ ਫਿਰ ਮਰੈ ਨਾ ਜਾਇਆ, ਨਾ ਪਰਮੇਸ਼ਰ ਜੀ ਮ੍ਰਿਤੂ ਭਾਵ ਨੂੰ ਪ੍ਰਾਪਤ ਹੁੰਦੇ ਨੇ ਕਿਉਂਕਿ ਇਸ ਪ੍ਰਕਾਰ ਮੌਤ ਤੋਂ ਰਹਿਤ ਨੇ, ਤੇ ਛੱਡ ਕੇ ਵੀ ਨਹੀਂ ਜਾਂਦੇ, ਵਿਛੋੜਾ ਕਦੇ ਨਹੀਂ ਦਿੰਦੇ। ਐਸੇ ਪਰਮੇਸ਼ਰ ਜੀ ਦੇ ਨਾਲ ਅਨੰਤ ਕਾਲ ਤੱਕ ਦਾ ਮਿਲਾਪ ਹੋਇਆ ਹੈ ਜੀਓ।
1: ਮਲਾਰ ਮਹੱਲਾ ਪੰਜਵਾ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਬੇਨਤੀ ਕੀਤੀ, ਮਹਾਰਾਜ ਕਿਰਪਾਲਤਾ ਕਰਕੇ ਦੱਸੋ ਪਰਮੇਸ਼ਰ ਜੀ ਦੀ ਮਹਿਮਾ ਕੈਸੀ ਹੈ ਤੇ ਜਿਹੜੇ ਪਰਮੇਸ਼ਰ ਜੀ ਦੀ ਬੰਦਗੀ ਨਹੀਂ ਕਰਦੇ ਮਹਾਰਾਜ ਉਹਨਾਂ ਦਾ ਹਾਲ ਕੀ ਹੁੰਦਾ। ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮਲਾਰ ਰਾਗ ਦੇ ਅੰਦਰ ਬਚਨ ਫਰਮਾਉਂਦੇ ਹਨ,
1: ਰਾਜ ਤੇ ਕੀਟ, ਕੀਟ ਤੇ ਸੁਰਪਤ ਕਾ।
0: ਭਾਈ ਪਰਮੇਸ਼ਰ ਜੀ ਐਸੇ ਨੇ ਜਿਹੜੇ ਰਾਜਿਆਂ ਨੂੰ ਕੀਟ ਦਾਸ ਬਣਾ ਦਿੰਦੇ ਨੇ, ਰਾਜਿਆਂ ਦੇ ਰਾਜ ਭਾਗ ਖੋਹ ਲੈਂਦੇ ਨੇ, ਉਹਨਾਂ ਨੂੰ ਦਾਸਾ ਭਾਵ ਨੂੰ ਪ੍ਰਾਪਤ ਹੋਣਾ ਪੈਂਦਾ ਹੈ। ਪੰਜ ਪਾਂਡਵ ਮਹਾਬਲੀ ਸਨ ਨਾ ਤੇ ਸਾਧ ਸੰਗਤ ਜੀ ਰਾਜ ਭਾਗ ਜੂਏ ਵਿੱਚ ਹਾਰ ਗਏ, 12 ਸਾਲ ਜੰਗਲ ਵਿੱਚ ਬਨਵਾਸ ਕੱਟਿਆ, 1 ਸਾਲ ਵੈਰਾਟ ਰਾਜੇ ਦੇ ਕੋਲ ਨੌਕਰ ਬਣ ਕੇ ਦਾਸ ਬਣ ਕੇ ਰਹੇ। ਇਸ ਪ੍ਰਕਾਰ ਰਾਜ ਤੇ ਕੀਟ ਰਾਜੇ ਨੂੰ ਭਿਖਾਰੀ ਤੇ ਭਿਖਾਰੀ ਨੂੰ ਪਰਮੇਸ਼ਰ ਜੀ ਰਾਜਾ ਬਣਾ ਦਿੰਦੇ ਨੇ। ਕੀਟ ਤੇ ਸੁਰਪਤ ਕੀੜੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਜਾ ਸਵਰਗ ਦਾ ਰਾਜਾ ਤੱਕ ਬਣਾ ਦਿੰਦੇ ਨੇ। ਕਾਲਾ ਆਪਣੇ ਭਤੀਜਿਆਂ ਨੂੰ ਲੈ ਕਰਕੇ ਗਿਆ ਸੀ ਨਾ, ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀਆਂ ਦੇ ਸਨਮੁਖ ਜਾ ਕੇ ਢਿੱਡ ਖੜਕਾਇਆ। ਗੁਰੂ ਸਾਹਿਬ ਜੀ ਨੇ ਪੁੱਛਿਆ, ਕਾਲਿਆ ਕੀ ਕਾਰਨ ਢਿੱਡ ਕਿਉਂ ਖੜਕਾਉਂਦੇ ਨੇ? ਕਹਿਣ ਲੱਗਾ, ਮਹਾਰਾਜ ਭੁੱਖੇ ਨੇ, ਖਾਣ ਨੂੰ ਮੰਗਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਇਹਨਾਂ ਦੇ ਘੋੜੇ ਜਮਨਾ ਦੇ ਵਿੱਚ ਪਾਣੀ ਪੀਆ ਕਰਨਗੇ, ਅਰਥਾਤ ਜਮਨਾ ਤੱਕ ਇਹਨਾਂ ਦਾ ਰਾਜ ਹੋਵੇਗਾ। ਤੇ ਸਾਧ ਸੰਗਤ ਜੀ ਸਮਾਂ ਪਾ ਕਰਕੇ ਨਾਭੇ ਪਟਿਆਲੇ ਜੀਂਦ ਦੇ ਰਾਜੇ ਬਣੇ ਸਨ। ਇਸ ਪ੍ਰਕਾਰ ਜਿਹੜੇ ਕੀਟ ਨੇ ਉਹਨਾਂ ਨੂੰ ਰਾਜ ਬਖਸ਼ਣ ਵਾਲੇ ਨੇ। ਭਗਵਾਨ ਰਾਮ ਚੰਦਰ ਜੀ ਸਭਾ ਵਿੱਚ ਬੈਠੇ ਖਿੜ ਖਿੜ ਕੇ ਹੱਸ ਪਏ ਸਨ ਨਾ। ਰਿਸ਼ੀ ਮੁਨੀ ਵੱਡੇ ਵੱਡੇ ਸਨਮਾਨਯੋਗ ਮਹਾਤਮਾ ਸਾਰੇ ਸਜੇ ਨੇ। ਜਦੋਂ ਗੰਭੀਰਤਾ ਦਾ ਬਚਨ ਚੱਲ ਰਿਹਾ, ਰਾਮ ਚੰਦਰ ਜੀ ਉੱਚੀ ਉੱਚੀ ਹੱਸ ਪਏ। ਤਿੰਨਾਂ ਦੇ ਗੁਰੂ ਜੀ ਨੇ ਪੁੱਛਣਾ ਕੀਤਾ, ਰਾਮ ਚੰਦਰ ਜੀ ਕੀ ਕਾਰਨ ਤੁਹਾਡੇ ਹੱਸਣ ਦਾ, ਹੱਸੇ ਕਿਉਂ ਹੋ? ਕਹਿਣ ਲੱਗੇ, ਮਹਾਰਾਜ ਗੁਰੂ ਜੀ ਕੋਈ ਖਾਸ ਕਾਰਨ ਨਹੀਂ, ਬਸ ਬੈਠਿਆਂ ਬੈਠਿਆਂ ਹਾਸਾ ਆ ਗਿਆ। ਕਹਿਣ ਲੱਗੇ, ਤੁਹਾਨੂੰ ਸੰਸਾਰ ਦੇ ਲੋਕ ਮਰਿਆਦਾ ਪੁਰਸ਼ੋਤਮ ਕਹਿੰਦੇ ਨੇ, ਵਿਸ਼ਨੂੰ ਜੀ ਦੇ ਤੁਸੀਂ ਅਵਤਾਰ ਹੋ, 14 ਕਲਾ ਸੰਪੰਨ ਹੋ, ਫਿਰ ਹੱਸਣਾ ਤੇ ਰੋਣਾ ਇਹ ਬਿਨਾਂ ਕਾਰਨ ਦੇ ਕਦੇ ਨਹੀਂ ਹੋਇਆ ਕਰਦੇ। ਹੱਸਣ ਦਾ ਵੀ ਕੋਈ ਨਾ ਕੋਈ ਸਬੱਬ ਹੁੰਦਾ ਤੇ ਰੋਣ ਦਾ ਵੀ ਕੋਈ ਕਾਰਨ ਹੁੰਦਾ। ਬਿਨਾਂ ਕਾਰਨ ਨਾ ਹਾਸਾ ਆਉਂਦਾ ਤੇ ਨਾ ਬਿਨਾਂ ਕਾਰਨ ਕਦੇ ਰੋਣਾ ਆਉਂਦਾ। ਜੇ ਤੁਸੀਂ ਹੱਸੇ ਹੋ ਕੋਈ ਤੇ ਕਾਰਨ ਹੋਵੇਗਾ ਨਾ। ਕਹਿਣ ਲੱਗੇ, ਗੁਰੂ ਜੀ ਔਰ ਸਾਹਮਣੇ ਦੇਖੋ, ਕੰਧ ਦੇ ਉੱਪਰ ਕੀੜਾ ਚੜ੍ਹਨ ਦਾ ਯਤਨ ਕਰਦਾ, ਪਿਛਲੀਆਂ ਦੋ ਲੱਤਾਂ ਟੁੱਟੀਆਂ ਨੇ, ਚੜਿਆ ਨਹੀਂ ਜਾਂਦਾ, ਫਿਰ ਡਿੱਗ ਪੈਂਦਾ, ਫਿਰ ਚੜ੍ਹਨ ਦਾ ਯਤਨ ਕਰਦਾ, ਫਿਰ ਡਿੱਗ ਪੈਂਦਾ, ਕੰਧ 'ਤੇ ਨਹੀਂ ਚੜਿਆ ਜਾਂਦਾ, ਵੇਖ ਕੇ ਹਾਸਾ ਆ ਗਿਆ। ਅਤੇ ਸਾਧ ਸੰਗਤ ਜੀ ਅਤੇ ਇਸ ਵੇਲੇ ਕਹਿਣਾ ਕੀਤਾ, ਹੇ ਰਾਮ ਜੀ, ਇਹ ਤਾਂ ਸੁਭਾਵਿਕ ਜੀ ਗੱਲ ਹੈ ਨਾ, ਜਿਸ ਦੇ ਸਰੀਰ ਦਾ ਕੋਈ ਅੰਗ ਭੰਗ ਹੋ ਜਾਵੇ, ਚਾਲ ਵਿਗੜੀ ਜਾਂਦੀ ਹੈ, ਨਹੀਂ ਉਸਦੇ ਪਾਸੋਂ ਕੰਮ ਹੁੰਦਾ, ਨਹੀਂ ਚੰਗੀ ਚਾਲ ਚੱਲਿਆ ਜਾਂਦਾ, ਅਤੇ ਜਿਸ ਦਾ ਅੰਗ ਭੰਗ ਹੋਇਆ ਹੋਵੇ, ਤੁਰਿਆ ਨਾ ਜਾਂਦਾ ਹੋਵੇ, ਉਸ 'ਤੇ ਤਰਸ ਕਰੀਦਾ, ਉਸ 'ਤੇ ਹੱਸੀ ਦਾ ਥੋੜ੍ਹਾ? ਸੱਚ ਦੱਸੋ, ਤੁਹਾਡੇ ਹੱਸਣ ਦਾ ਕਾਰਨ ਕੀ ਹੈ? ਫਿਰ ਜਿਸ ਵੇਲੇ ਗੰਭੀਰਤਾ ਨਾਲ ਪੁੱਛਿਆ, ਸੱਚੀ ਬਾਤ ਦੱਸੋ। ਕਹਿਣਾ ਕੀਤਾ, ਗੁਰੂ ਜੀ, ਇਹ ਜਿਹੜਾ ਕੀੜਾ ਪਿਛਲੀਆਂ ਲੱਤਾਂ ਟੁੱਟੀਆਂ ਤੇ ਕੰਧ 'ਤੇ ਚੜ੍ਹਨ ਦਾ ਯਤਨ ਕਰਦਾ, ਅੱਜ ਚੜ੍ਹਿਆ ਨਹੀਂ ਨਾ ਜਾਂਦਾ, ਪਰਮੇਸ਼ਰ ਜੀ ਨੇ 14 ਵਾਰ ਇਸ ਨੂੰ ਸਵਰਗ ਦਾ ਰਾਜ ਦਿੱਤਾ, 14 ਵਾਰ ਇਹ ਸਵਰਗ ਦਾ ਰਾਜਾ ਬਣਿਆ, ਸਿਮਰਨ ਭਜਨ ਕੀਤਾ ਨਹੀਂ, ਬੰਦਗੀ ਕੀਤੀ ਨਹੀਂ, ਬਿਰਤੀ ਜਿਹੜੀ ਸੀ ਨੀਵ ਕੰਮਾਂ ਵੱਲ ਹੀ ਰਹੀ, ਤੇ ਨੀਵੀਂ ਤ੍ਰਿਗਤ ਜੂਨੀ ਨੂੰ ਆ ਕਰਕੇ ਪ੍ਰਾਪਤ ਹੋਇਆ। ਕਦੇ ਸਵਰਗ ਦੇ ਸਿੰਘਾਸਨ ਤੇ ਚੜ੍ਹ ਬੈਠਦਾ ਸੀ, ਸਿੰਘਾਸਨ ਦੇ ਚੜ੍ਹਨੇ ਦੀ ਇੱਛਾ ਹੈ, ਅੱਜ ਕੰਧ 'ਤੇ ਚੜ੍ਹਦਾ ਤੇ ਚੜ੍ਹਿਆ ਨਹੀਂ ਜਾਂਦਾ। ਤੇ ਇਸ ਵੇਲੇ ਕਹਿਣਾ ਕੀਤਾ, ਭਗਵਾਨ ਜੀ, ਤੁਸੀਂ ਤੇ ਸਰਬਾਗੋ ਦੇਖ ਸਕਦੇ ਹੋ, ਪਰ ਸਭਾ ਵਿੱਚ ਸਭਨਾਂ ਨੂੰ ਤੇ ਸਰਬਗਤਾ ਨਹੀਂ, ਸਭਨਾਂ ਨੂੰ ਭਰੋਸਾ ਕਿਵੇਂ ਆਵੇ? 4 ਘੜੀਆਂ ਲਈ ਸਭਨਾਂ ਨੂੰ ਸਰਬਗਤਾ ਦੇਵੋ, ਅੰਤਰਯਾਮਤਾ ਦੇਵੋ, ਇਹ ਵੀ ਇਸ ਦੇ ਪਿਛਲੇ 14 ਜਨਮ ਦੇਖ ਲੈਣ। ਤੇ ਭਗਵਾਨ ਰਾਮ ਚੰਦਰ ਜੀ ਨੇ ਆਪਣੇ ਗੁਰੂ ਵਿਸ਼ਿਸ਼ਟ ਜੀ ਦੇ ਕਹਿਣ 'ਤੇ ਸਭਾ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਸਨ, ਸਾਰਿਆਂ ਨੂੰ ਅੰਤਰਯਾਮਤਾ ਸਰਬਗਤਾ ਦੇ ਦਿੱਤੀ। ਸਾਰਿਆਂ ਨੇ ਇਸ ਦੇ 14 ਜਨਮ ਦੇਖੇ ਕਿ 14 ਜਨਮਾਂ ਵਿੱਚ ਹਰ ਜਨਮ ਵਿੱਚ ਸਵਰਗ ਦਾ ਰਾਜਾ ਬਣਦਾ ਰਿਹਾ, 14 ਵਾਰ ਸਵਰਗ ਦਾ ਰਾਜਾ ਬਣਨ ਤੋਂ ਬਾਅਦ ਅੱਜ ਫਿਰ ਕੀੜੇ ਦੀ ਜੂਨੀ ਪਿਆ, ਕਿਉਂਕਿ ਸਿਮਰਨ ਭਜਨ ਬੰਦਗੀ ਨਹੀਂ ਕੀਤੀ, ਨੀਵੀਂ ਸੁਰਤ ਹੋਣੇ ਕਰਕੇ ਨੀਵੀਆਂ ਜੂਨੀਆਂ ਵਿੱਚ ਆ ਗਿਆ। ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਇਸ ਪ੍ਰਕਾਰ ਰਾਜ ਤੇ ਕੀਟ, ਜਿਹੜੇ ਰਾਜੇ ਹੁੰਦੇ ਨੇ ਉਹ ਤੇ ਕੀਟ ਬਣ ਜਾਂਦੇ ਨੇ, ਕੀਟ ਤੇ ਸੁਰਪਤ ਜਿਹੜੇ ਕੀੜੇ ਨੇ ਉਹ ਸਵਰਗ ਦੇ ਰਾਜੇ ਤੱਕ ਬਣ ਜਾਂਦੇ ਨੇ। ਦੈਂਤ ਬਿਰਤੀ ਕਰਕੇ ਤੇ ਕੀਟ ਹੀ ਸਨ, ਪਰ ਸਾਧ ਸੰਗਤ ਜੀ ਵਰ ਲੈ ਕਰਕੇ ਸਵਰਗ ਦੇ ਰਾਜੇ ਤੱਕ ਬਣਦੇ ਰਹੇ। ਇਸੇ ਪ੍ਰਕਾਰ ਰਾਜਾ ਨੌਖ ਰਾਜਾ ਬਣਿਆ ਸੀ ਨਾ ਸਵਰਗ ਦਾ, ਜਦੋਂ ਗੌਤਮ ਦੀ ਘਰਵਾਲੀ ਅਹਲਿਆ ਦੇ ਨਾਲ ਪਾਪ ਕਰਮ ਕਰਕੇ ਰਾਜਾ ਇੰਦਰ ਕਵਲਾਂ ਦੀ ਬਗੀਚੀ ਵਿੱਚ ਜਲ ਦੇ ਵਿੱਚ ਛੁੱਪ ਬੈਠਾ ਸੀ, ਉਸ ਵੇਲੇ ਰਾਜਾ ਨੌਖ ਸਵਰਗ ਦਾ ਰਾਜਾ ਬਣਿਆ। ਰਾਜੇ ਇੰਦਰ ਦੀ ਘਰਵਾਲੀ ਨੂੰ ਪਟਰਾਣੀ ਦੇ ਰੂਪ ਵਿੱਚ ਪ੍ਰਾਪਤ ਕਰਨਾ ਚਾਹਿਆ। ਉਸਨੇ ਆਪਣੇ ਗੁਰੂ ਬ੍ਰਹਸਪਤ ਕੋਲ ਬੇਨਤੀ ਕੀਤੀ, ਮੇਰੇ 7 ਧਰਮ ਦੀ ਰੱਖਿਆ ਕਰੋ। ਉਸਨੇ ਆਖਿਆ, ਤੂੰ ਰਾਜੇ ਨੌਖ ਨੂੰ ਕਹਿ ਜੇ ਮੈਨੂੰ ਪ੍ਰਾਪਤ ਕਰਨਾ ਤੇ 7 ਜਿਹੜੇ ਰਿਸ਼ੀ ਨੇ ਉਹਨਾਂ ਨੂੰ ਪਾਲਕੀ ਚੁਕਾ ਕੇ ਫਿਰ ਮੇਰੇ ਮੰਦਰ ਵਿੱਚ ਆ, ਫਿਰ ਮੈਂ ਤੈਨੂੰ ਵਰਾਂਗੀ। ਜਿਸ ਵੇਲੇ ਇਸੇ ਪ੍ਰਕਾਰ ਕੀਤਾ, ਸਵਰਗ ਦੇ ਵਿੱਚ ਤੁਰੇ ਫਿਰਦੇ ਆਨੰਦ ਕਰਦੇ ਹੋਏ ਉਹਨਾਂ 7 ਰਿਸ਼ੀਆਂ ਨੂੰ ਫੜਿਆ, ਪਾਲਕੀ ਚੁਕਾਈਏ, ਹੱਥ ਦੇ ਵਿੱਚ ਸੋਟੀ ਫੜੀਏ, ਅਤੇ ਇਸ ਪ੍ਰਕਾਰ ਕਹਿੰਦਾ ਛੇਤੀ ਚੱਲੋ ਛੇਤੀ ਚੱਲੋ। ਅਤੇ ਰਿਸ਼ੀ ਮਸਤਾਨੀ ਚਾਲ ਚੱਲਦੇ ਨੇ, ਇੱਕ ਨੂੰ ਸੋਟੀ ਮਾਰ ਕੇ ਕਹਿਣ ਲੱਗਾ ਸਰਪ ਸਰਪ, ਸੰਸਕ੍ਰਿਤ 'ਚ ਸਰਪ ਦਾ ਭਾਵ ਹੁੰਦਾ ਛੇਤੀ, ਛੇਤੀ ਚੱਲੋ ਛੇਤੀ ਚੱਲੋ। ਹੁਣ ਰਿਖੀ ਦੇ ਸੋਟੀ ਵੱਜੀ ਏ, ਪਾਲਕੀ ਕਦੇ ਚੁੱਕੀ ਨਹੀਂ, ਉਹ ਵਿਚਾਰੇ ਕਿਹੜੇ ਕੁਹਾਰ ਸਨ। ਕ੍ਰੋਧ ਵਿੱਚ ਆ ਕੇ ਸਰਾਪ ਦੇ ਦਿੱਤਾ, ਕਹਿਣ ਲੱਗੇ ਹੇ ਨੀਚ, ਮੈਨੂੰ ਸਰਪ ਕਹਿਣ ਵਾਲਿਆ ਤੂੰ ਹੀ ਜਾ ਕੇ ਸੱਪ ਬਣ। ਉਸੇ ਵੇਲੇ ਸਵਰਗ ਦੇ ਵਿੱਚੋਂ ਡਿੱਗਾ ਤੇ ਕੀੜਾ ਸੱਪ ਬਣ ਕੇ ਧਰਤੀ ਦੇ ਉੱਪਰ ਸਾਧ ਸੰਗਤ ਜੀ ਆ ਕਰਕੇ ਵਿਚਰਨਾ ਕੀਤਾ। ਸਤਿਗੁਰੂ ਜੀ ਬਚਨ ਕਰਦੇ ਨੇ ਐਸੇ ਜਿਵੇਂ ਪਰਮੇਸ਼ਰ ਜੀ ਰਾਜ ਤੇ ਕੀਟ ਰਾਜਿਆਂ ਨੂੰ ਕੀੜੇ ਬਣਾ ਦਿੰਦੇ ਨੇ, ਜਿਵੇਂ ਰਾਜੇ ਨੌਖ ਨੂੰ ਬਣਾ ਦਿੱਤਾ, ਇਸੇ ਪ੍ਰਕਾਰ ਕੀਟ ਤੇ ਸੁਰਪਤ ਜਿਹੜੇ ਕੀਟ ਛੋਟੇ ਹੁੰਦੇ ਨੇ ਉਹਨਾਂ ਨੂੰ ਤੇ ਸਵਰਗ ਤੱਕ ਦੇ ਰਾਜੇ ਬਣਾ ਦਿੰਦੇ ਹਨ। ਪਰ ਇਹ ਜੀਵ ਐਸੇ ਹੋ ਰਹੇ ਨੇ ਕਰ ਦੋਖ ਦੋਸ਼ ਪੂਰਵਕ ਕੰਮਾਂ ਨੂੰ ਕਰਦੇ ਨੇ, ਕੇਵਲ ਤਾਂ ਕੇਵਲ ਆਪਣੇ ਪੇਟ ਨੂੰ ਭਰਨ ਵਾਸਤੇ। ਐਸੇ ਸਰਬੱਗ ਸਮਰੱਥ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਤਿਆਗ ਕੇ ਦੋਸ਼ ਪੂਰਵਕ ਕਰਮਾਂ ਨੂੰ ਕਰਕੇ ਚੋਰੀ ਜਾਰੀ ਠੱਗੀ ਕਰਕੇ ਪੇਟ ਨੂੰ ਭਰਦੇ ਨੇ। ਇਸੇ ਪ੍ਰਕਾਰ
1: ਕਰ ਦੋਖ ਜਠਰ ਕਉ ਭਰਤੇ,
0: ਭਾਈ ਇਸ ਪ੍ਰਕਾਰ ਫਿਰ ਦੋਸ਼ਾਂ ਵਾਲੇ ਕੰਮ ਗੁਨਾਹਗਾਰਾਂ ਵਾਲੇ ਕੰਮ ਕਰਦੇ ਨੇ, ਫਿਰ ਸਜ਼ਾ ਕੀ ਮਿਲਦੀ ਹੈ? ਜਠਰ ਕਉ ਭਰਤੇ, ਆ ਕਰਕੇ ਮਾਤਾ ਦੇ ਜਠਰ ਨੂੰ ਭਰਦੇ ਨੇ, ਅਰਥਾਤ ਮਾਤਾ ਦੇ ਗਰਭ ਵਿੱਚ ਆ ਕਰਕੇ ਜੂਨੀਆਂ ਨੂੰ ਪ੍ਰਾਪਤ ਕਰਦੇ ਹਨ।
1: ਕਿਰਪਾ ਨਿਧ ਛੋੜ ਆਨ ਕੋ ਪੂਜਾ ਹੈ।
0: ਮਹਾਰਾਜ ਦੁਨੀਆਂ ਦੇ ਅੰਦਰ ਹੋਰ ਵੀ ਤੇ ਨਾਨਾ ਪ੍ਰਕਾਰ ਦੀ ਪੂਜਾ ਕੀਤੀ ਜਾਂਦੀ ਹੈ ਨਾ। ਆਪ ਜੀ ਬਚਨ ਕਰਦੇ ਹੋ ਪਰਮੇਸ਼ਰ ਜੀ ਦੀ ਬੰਦਗੀ ਨਾ ਕਰਕੇ ਦੋਸ਼ ਕਰਦੇ ਨੇ, ਤੇ ਮਹਾਰਾਜ ਲੋਕ ਸ਼ਿਵਜੀ ਬ੍ਰਹਮਾ ਵਿਸ਼ਨੂੰ ਦੇਵੀ ਦੇਵਤਿਆਂ ਦੀ ਸੂਰਜ ਚੰਦ ਪਹਾੜਾਂ ਦੀ ਪੂਜਾ ਤੇ ਕਰਦੇ ਹੀ ਨੇ ਨਾ। ਤੇ ਹਜ਼ੂਰ ਫਰਮਾਉਂਦੇ ਨੇ ਜਿਹੜੇ ਕਿਰਪਾ ਦੇ ਸਾਗਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਛੱਡ ਕੇ ਹੋਰਨਾ ਹੋਰਨਾ ਦੀ ਪੂਜਾ ਬੰਦਗੀ ਕਰਦੇ ਹਨ, ਭਾਈ ਉਹਨਾਂ ਨੂੰ ਤੇ ਆਤਮਘਾਤੀ ਹੀ ਜਾਣੋ, ਮਾਨੋ ਉਹਨਾਂ ਨੇ ਆਤਮਘਾਤ ਕਰ ਲਿਆ। ਆਤਮਘਾਤ ਦੁਨੀਆਂ ਦੇ ਅੰਦਰ ਸਭ ਤੋਂ ਵੱਡਾ ਪਾਪ ਹੈ। ਆਤਮਘਾਤੀ ਹੈ ਜਗਤ ਕਸਾਈ, ਸਾਰੇ ਜਗਤ ਨੂੰ ਕੋਈ ਕਸਾਈਆਂ ਵਾਂਗੂ ਕੋਹ ਕੋਹ ਕੇ ਮਾਰ ਦੇਵੇ ਤੇ ਜਿੰਨਾ ਪਾਪ ਲੱਗਦਾ ਨਾ ਉਹਨਾਂ ਪਾਪ ਲੱਗਦਾ ਆਤਮਘਾਤ ਕਰਨੇ ਦਾ। ਲੋਕ ਆਤਮਘਾਤ ਕਰਦੇ ਨੇ ਨਾ, ਕੋਈ ਗੱਡੀ ਥੱਲੇ ਆ ਕੇ ਮਰ ਜਾਂਦਾ, ਕੋਈ ਸਮੁੰਦਰ ਵਿੱਚ ਛਾਲ ਮਾਰ ਦਿੰਦਾ, ਕੋਈ ਫਾਹਾ ਲੈ ਕੇ ਮਰ ਜਾਂਦਾ, ਕੋਈ ਖੁਦ ਨੂੰ ਗੋਲੀ ਮਾਰ ਲੈਂਦਾ, ਆਤਮਘਾਤ ਕਰਦੇ ਨੇ ਨਾ। ਆਤਮਘਾਤ ਵੱਡਾ ਭਾਰੀ ਪਾਪ ਹੈ ਤੇ ਆਤਮਘਾਤੀ ਦੀ ਕਲਿਆਣ ਨਹੀਂ ਹੁੰਦੀ। ਸਤਿਗੁਰੂ ਜੀ ਬਚਨ ਕਰਦੇ ਨੇ ਜਿਹੜੇ ਪਰਮੇਸ਼ਰ ਜੀ ਨੂੰ ਛੱਡ ਕੇ ਹੋਰਨਾਂ ਦੀ ਪੂਜਾ ਕਰਦੇ ਨੇ, ਭਾਈ ਉਹਨਾਂ ਦੀ ਵੀ ਕਦੇ ਕਲਿਆਣ ਹੀ ਨਹੀਂ ਹੁੰਦੀ। ਪਰਮੇਸ਼ਰ ਜੀ ਨੂੰ ਛੱਡ ਕਰਕੇ ਦੂਜਿਆਂ ਤੀਜਿਆਂ ਚੌਥਿਆਂ ਦੀ ਪੂਜਾ ਕਰਨੀ ਆਤਮਘਾਤ ਕਰਨਾ ਹੈ। ਪਰਮੇਸ਼ਰ ਜੀ ਦੀ ਬੰਦਗੀ ਛੱਡ ਕੇ ਦਬੀਆਂ ਪਖੰਡੀਆਂ ਦੇ ਡੇਰਿਆਂ ਵਿੱਚ ਕੰਨਾਂ ਵਿੱਚ ਮੰਤਰ ਲੈਂਦੇ ਫਿਰਨਾ ਆਤਮਘਾਤ ਕਰਨਾ ਹਰਤੇ, ਭਾਈ ਉਹ ਤੇ ਆਪਣੇ ਜੀਵਨ ਨੂੰ ਹੀ ਹਰਤੇ ਨਾਸ਼ ਕਰ ਲੈਂਦੇ ਹਨ।
1: ਬਿਸਰਤ ਤੇ ਦੁੱਖ ਦੁੱਖ ਮਰਤੇ,
0: ਮਹਾਰਾਜ ਬੰਦਗੀ ਨਾ ਕਰਨੇ ਕਰਕੇ ਤਿੰਨਾਂ ਨੂੰ ਕੀ ਫਲ ਮਿਲਦਾ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਵਿਸਰ ਜਾਂਦਾ ਨਾ ਉਹ ਦੁਖੀ ਹੋ ਹੋ ਕਰਕੇ ਦੁਖਿਆਰ ਹੋ ਕਰਕੇ ਮਰਦੇ ਹਨ।
1: ਅਨੇਕ ਵਾਰ ਭ੍ਰਮ ਹੈ ਬਹੁ ਜੋਨੀ,
0: ਅਨੇਕ ਵਾਰ ਬਹੁਤ ਜੂਨੀਆਂ ਦੇ ਵਿੱਚ ਉਹਨਾਂ ਨੂੰ ਭਰਮਾਇਆ ਜਾਂਦਾ ਹੈ। ਜ਼ਰੂਰੀ ਨਹੀਂ ਕਿ ਥੋੜੀਆਂ ਜੂਨੀਆਂ ਦਾ 84 ਲੱਖ ਦਾ ਗੇੜਾ ਇੱਕ ਵਾਰ ਭੋਗ ਕੇ ਮਿਟ ਜਾਵੇ, ਅਨੇਕ ਵਾਰ ਬਹੁਤ ਵਾਰ 84 ਲੱਖ ਜੂਨੀਆਂ ਦੇ ਵਿੱਚ ਉਹਨਾਂ ਨੂੰ ਭਰਮਾਇਆ ਜਾਂਦਾ ਹੈ। ਬਹੁਦੀਆਂ ਤ੍ਰਿਗਦ ਅਤੇ ਨਿਖੇਧ ਜੂਨੀਆਂ ਵਿੱਚ ਪਾ ਪਾ ਕਰਕੇ
1: ਕਾਹੂ ਧਰਤੇ,
0: ਭਾਈ ਫਿਰ ਕਿਤੇ ਵੀ ਰਹਿਣਾ ਨਹੀਂ ਪਾਉਂਦੇ। ਜਿਹੜੇ ਪਰਮੇਸ਼ਰ ਜੀ ਦੀ ਟੇਕ ਧਾਰਨ ਨਹੀਂ ਕਰਦੇ ਉਹਨਾਂ ਨੂੰ ਕਿਤੇ ਵੀ ਠਾਉਰ ਟਿਕਾਣਾ ਠਹਿਰਨ ਵਾਸਤੇ ਨਹੀਂ ਮਿਲਦਾ, ਸਦਾ ਭਰਮਦੇ ਰਹਿੰਦੇ ਹਨ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
1: ਤਿਆਗ ਸੁਆਮੀ ਆਨ ਕੋ ਚਿਤਵਤ,
0: ਭਾਈ ਸੁਆਮੀ ਦੇ ਸਭਨਾਂ ਦਾ ਮਾਲਕ ਹੈ ਨਾ, ਹਰੀ ਅਕਾਲ ਪੁਰਖ ਵਾਹਿਗੁਰੂ ਨਿਰੰਕਾਰੀ ਹੈ ਨਾ, ਤੇ ਇਸ ਪਰਮੇਸ਼ਰ ਜੀ ਦੀ ਬੰਦਗੀ ਨੂੰ ਛੱਡ ਕਰਕੇ, ਸਵਾਮੀ ਮਾਲਕ ਜੀ ਦੀ ਬੰਦਗੀ ਨੂੰ ਛੱਡ ਕਰਕੇ ਜਿਹੜੇ ਹੋਰਨਾ ਹੋਰਨਾ ਦੀ ਚਿਤਵਨੀ ਕਰਦੇ ਨੇ। ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਸਿੱਖਿਆ ਦਿੱਤੀ ਹੈ ਨਾ, ਭੈਰਾ ਭੂਤ ਸੀਤਲਾ ਧਾਵੈ ਖਰ ਬਾਹਨ ਉਹ ਸ਼ਾਰ ਉਡਾਵੈ। ਜਿਹੜੇ ਇਸ ਪ੍ਰਕਾਰ ਭੈਰੋ ਦੀ ਪੂਜਾ ਕਰਦੇ ਨੇ ਕਾਲੇ ਕੁੱਤੇ ਦੀ ਜੂਨ ਵਿੱਚ ਪੈਂਦੇ ਨੇ, ਜਿਹੜੀਆਂ ਇਸਤਰੀਆਂ ਹੋਈ ਦੀ ਪੂਜਾ ਕਰਦੀਆਂ ਨੇ ਗਦੀ ਦੀ ਜੂਨ ਪ੍ਰਾਪਤ ਹੁੰਦੀ ਹੈ, ਜਿਹੜੇ ਇਸੇ ਪ੍ਰਕਾਰ ਸਿਵ ਸਿਵ ਕਰਤੇ ਜੋ ਨਰ ਧਿਆਵੈ ਬਰਦ ਚੜੇ ਡੌਰੂ ਟਮਕਾਵੈ, ਜਿਹੜੇ ਸ਼ਿਵ ਦੀ ਪੂਜਾ ਕਰਦੇ ਨੇ ਫਿਰ ਸ਼ਿਵ ਦੀ ਅਸਵਾਰੀ ਬਲਦ ਬਣਨਾ ਪੈਂਦਾ। ਮਹਾਮਾਈ ਕੀ ਪੂਜਾ ਕਰੈ ਨਰਸੇ ਨਾਰ ਹੋਏ ਅਵਤਰੈ, ਜਿਹੜੇ ਇਸ ਪ੍ਰਕਾਰ ਮਹਾਮਾਈ ਦੇਵੀ ਦੀ ਪੂਜਾ ਕਰਦੇ ਨੇ ਅਗਲਾ ਜਨਮ ਇਸਤਰੀ ਦਾ ਮਿਲ ਜਾਂਦਾ ਹੈ। ਇਸੇ ਪ੍ਰਕਾਰ ਸਰਵੇ ਵੀ ਹੋਏ ਨਾ ਕਿ ਕਲਕੱਤੇ ਵੱਲ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਦੀ ਗਿਣਤੀ ਜ਼ਿਆਦਾ ਹੈ, ਕਾਰਨ ਕੀ ਹੈ? ਬਾਕੀ ਦੇਸ਼ ਦੇ ਨਾਲੋਂ ਇੱਥੇ ਇਸਤਰੀਆਂ ਦੀ ਗਿਣਤੀ ਜ਼ਿਆਦਾ ਕਿਉਂ ਹੈ? ਅਤੇ ਇਸ ਪ੍ਰਕਾਰ ਸਾਧ ਸੰਗਤ ਜੀ ਕਾਰਨ ਲੱਭਿਆ ਗਿਆ, ਇੱਥੇ ਦੇਵੀ ਦੀ ਪੂਜਾ ਜ਼ਿਆਦਾ ਹੁੰਦੀ ਹੈ, ਤੇ ਦੇਵੀ ਦੀ ਪੂਜਾ ਕਰਨ ਵਾਲਿਆਂ ਨੂੰ ਫਿਰ ਇਸਤਰੀ ਜੋਨ ਮਿਲਦੀ ਹੈ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਜਿਹੜੇ ਵਾਹਿਗੁਰੂ ਜੀ ਦੀ ਬੰਦਗੀ ਨੂੰ ਛੱਡ ਕਰਕੇ ਦੂਜਿਆਂ ਨੂੰ ਪੂਜਦੇ ਫਿਰਦੇ ਹਨ।
1: ਮੂੜ ਮੁਗਧ ਖਲ ਖਰ ਤੇ,
0: ਖਰ ਨਾਮ ਖੋਤੇ ਦਾ। ਸਤਿਗੁਰੂ ਜੀ ਬਚਨ ਕਰਦੇ ਨੇ, ਖੋਤੇ ਨੇ ਉਹ ਜੀਵ, ਗਧੇ ਨੇ ਉਹ ਜੀਵ ਜੋ ਪਰਮੇਸ਼ਰ ਜੀ ਦੀ ਬੰਦਗੀ ਛੱਡ ਕੇ ਹੋਰਨਾਂ ਨੂੰ ਪੂਜਦੇ ਫਿਰਦੇ ਨੇ। ਮਹਾਰਾਜ ਕਿੰਨੇ ਕੈਸੇ ਨੇ ਉਹ ਕਿਰਪਾ ਕਰਕੇ ਦੱਸੋ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਮੂੜ ਮਨ ਕਰਕੇ ਮੂਰਖ ਨੇ, ਤਨ ਕਰਕੇ ਮੁਗਧ ਨੇ, ਤੇ ਬਾਣੀ ਕਰਕੇ ਵੀ ਇਸ ਪ੍ਰਕਾਰ ਉਹ ਖਲ ਨੇ। ਅਰਥਾਤ ਮਨ ਬਾਣੀ ਸਰੀਰ ਕਰਕੇ ਉਹ ਮੂਰਖ ਨੇ, ਗਧੇ ਖੋਤੇ ਨੇ ਉਹ ਜਿਹੜੇ ਵਾਹਿਗੁਰੂ ਜੀ ਦੀ ਬੰਦਗੀ ਛੱਡ ਕੇ ਹੋਰਨਾਂ ਦੀ ਪੂਜਾ ਕਰਦੇ ਫਿਰਦੇ ਹਨ।
1: ਸਾਗਰ ਨਾਵ ਲੰਘੇ ਕਤ ਸਾਗਰ,
0: ਮਹਾਰਾਜ ਤੁਸਾਂ ਨੇ ਸਾਰਿਆਂ ਦੀ ਹੀ ਪੂਜਾ ਉਪਾਸ਼ਨਾ ਦਾ ਖੰਡਨ ਕਰ ਦਿੱਤਾ ਹੈ, ਪਰ ਦੂਜਿਆਂ ਦੀ ਪੂਜਾ ਕਰਨੇ ਤੇ ਵੀ ਤੇ ਵਰ ਮਿਲ ਜਾਂਦੇ ਨੇ ਨਾ। ਕਿੰਨਿਆਂ ਨੇ ਵਰ ਲੈ ਕੇ ਸਵਰਗ ਤੇ ਰਾਜ ਕੀਤੇ, ਕਿੰਨਿਆਂ ਨੇ ਵਰ ਲੈ ਕੇ ਧਰਤੀ ਦੇ ਰਾਜ ਕੀਤੇ, ਕਿੰਨਿਆਂ ਨੇ ਵਰ ਲੈ ਕਰਕੇ ਗਰੀਬੀ ਨੂੰ ਦੂਰ ਕੀਤਾ, ਕਿੰਨਿਆਂ ਨੇ ਵਰ ਲੈ ਕੇ ਬਲਸ਼ਾਲੀ ਹੋ ਜਾਣਾ ਕੀਤਾ। ਮਹਾਰਾਜ ਸਾਰੀਆਂ ਦੀ ਪੂਜਾ ਉਪਾਸ਼ਨਾ ਨੂੰ ਆਪ ਜੀ ਨੇ ਨਕਾਰ ਕਿਉਂ ਦਿੱਤਾ ਹੈ? ਵਸਤੂਆਂ ਤੇ ਉੱਥੋਂ ਵੀ ਮਿਲ ਜਾਂਦੀਆਂ ਨੇ, ਅਮੀਰੀ ਤੇ ਉੱਥੋਂ ਵੀ ਮਿਲ ਜਾਂਦੀ ਹੈ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਇਹ ਜਿਹੜੇ ਦੁਨਿਆਵੀ ਸੁੱਖ ਨੇ ਇਹ ਤੇ ਕਾਗਜ਼ ਦੀ ਬੇੜੀ ਵਰਗੇ ਨੇ। ਬੱਚੇ ਕਾਗਜ਼ ਦੀ ਬੇੜੀ ਬਣਾਉਂਦੇ ਨੇ ਨਾ, ਤੇ ਥੋੜੇ ਜਿਹੇ ਪਾਣੀ ਦੇ ਵਿੱਚ ਉਸਨੂੰ ਤਾਰ ਦਿੰਦੇ ਨੇ, ਉਹ ਬੇੜੀ ਤੈਰਦੀ ਹੈ ਤੇ ਬਾਲਕ ਵੇਖ ਕੇ ਖੁਸ਼ ਹੁੰਦੇ ਨੇ। ਉਹ ਬੇੜੀ ਦਾ ਪਾਣੀ ਦੇ ਉੱਪਰ ਤਾਰ ਦੇਣਾ ਵੇਖ ਕੇ ਖੁਸ਼ ਹੋਣਾ ਖਿੰਨ ਭੰਗਰਦਾ ਹੈ ਨਾ। ਤੇ ਕਾਗਜ਼ ਦੀ ਬੇੜੀ ਸਦਾ ਰਹਿੰਦੀ ਹੈ ਤੇ ਨਾ ਉਸ ਤੇ ਸਵਾਰ ਹੋ ਕੇ ਨਦੀ ਪਾਰ ਕੀਤੀ ਜਾਂਦੀ ਹੈ। ਇਸੇ ਪ੍ਰਕਾਰ ਵਰ ਲੈ ਲੈਣੇ, ਸਵਰਗ ਦਾ ਰਾਜ ਦੈਂਤਾਂ ਨੇ ਲੈ ਲਿਆ, ਵਰ ਲੈ ਕੇ ਤੇ ਕਿੰਨਾ ਕੁ ਚਿਰ? ਥੋੜਾ ਕੁ ਸਮਾਂ। ਇਸੇ ਪ੍ਰਕਾਰ ਜੇ ਕਿਸੇ ਨੇ ਰਾਜ ਭਾਗ ਪ੍ਰਾਪਤ ਕਰ ਲਿਆ ਤੇ ਫਿਰ ਕਿਹੜਾ ਚਾਰ ਯੁੱਗ ਰਾਜ ਮਾਣ ਲਿਆ? ਥੋੜਾ ਕੁ ਸਮਾਂ। ਜੇ ਕਿਸੇ ਨੇ ਦੁਨਿਆਵੀ ਖੁਸ਼ੀਆਂ ਪ੍ਰਾਪਤ ਕਰ ਵੀ ਲਈਆਂ ਵਕਤੀ ਤੌਰ ਤੇ, ਧਾਨੇ ਇਤਿਆਦਕ ਵਰ ਲੈ ਕੇ ਦੇਵੀ ਦੇਵਤਿਆਂ ਤੋਂ ਪ੍ਰਾਪਤ ਕਰ ਲਿਆ, ਉਹ ਕਾਗਜ਼ ਦੀ ਬੇੜੀ ਜਿਵੇਂ ਥੋੜਾ ਜਿਹਾ ਸਮਾਂ ਤਰਦੀ ਹੈ ਤੇ ਗਲ ਜਾਂਦੀ ਹੈ ਨਾ, ਉਹ ਵਰ ਥੋੜਾ ਜਿਹਾ ਸਮਾਂ ਸਾਥ ਦਿੰਦੇ ਨੇ ਫਿਰ ਮੁੱਕ ਜਾਂਦੇ ਨੇ। ਹਰਨਾਕਸ਼ ਵਰਗਿਆਂ ਨੇ, ਰਾਵਣ ਵਰਗਿਆਂ ਨੇ ਵਰ ਤੇ ਅਮਰ ਹੋਣ ਲਈ ਲਏ ਸੀ ਨਾ, ਪਰ ਥੋੜਾ ਸਮਾਂ ਉਹਨਾਂ ਵਰਾਂ ਨੇ ਸਾਥ ਦਿੱਤਾ, ਫਿਰ ਮਰਨਾ ਹੀ ਪਿਆ। ਸਤਿਗੁਰੂ ਜੀ ਬਚਨ ਕਰਦੇ ਨੇ, ਦੇਵੀਆਂ ਦੇ ਦੇਵਤਿਆਂ ਦੇ ਜਿਹੜੇ ਵਰ ਉਹਨਾਂ ਤੋਂ ਮਿਲੇ ਹੋਏ ਸੁੱਖ ਨੇ, ਇਹ ਕਾਗਰ ਨਾਵ ਕਾਗਜ਼ ਦੀ ਬੇੜੀ ਵਰਗੇ ਨੇ। ਲੰਘੇ ਕਤ ਸਾਗਰ, ਤੇ ਕਾਗਜ਼ ਦੀ ਬੇੜੀ ਦੇ ਨਾਲ ਦੱਸੋ ਭਾਈ, ਸਾਗਰ ਕਿਵੇਂ ਲੰਘਿਆ ਜਾ ਸਕਦਾ? ਇਸੇ ਪ੍ਰਕਾਰ ਦੇਵੀ ਦੇਵਤਿਆਂ ਦੇ ਵਰ ਨੇ ਕਾਗਜ਼ ਦੀ ਬੇੜੀ ਵਰਗੇ, ਇਹਨਾਂ ਦੇ ਨਾਲ ਭਵ ਸਾਗਰ ਕਿਵੇਂ ਲੰਘਿਆ ਜਾ ਸਕਦਾ? ਨਹੀਂ ਲੰਘਿਆ ਜਾ ਸਕਦਾ। ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾ ਛਪਾਨੀ। ਭਗਤ ਪੀਪਾ ਜੀ ਨੇ ਅਰਾਧਨਾ ਕਰਕੇ ਦੇਵੀ ਨੂੰ ਪ੍ਰਗਟ ਕੀਤਾ ਸੀ ਨਾ, ਕਿਹਾ ਬ੍ਰਹਮੂ ਵਰ ਮੰਗ, ਕਹਿਣਾ ਕੀਤਾ ਮਾਤਾ ਮੈਨੂੰ ਮੁਕਤੀ ਦੀ ਦਾਤ ਦੇ। ਕਹਿਣ ਲੱਗੀ ਭਗਤਾ, ਤੈਨੂੰ ਰਾਜ ਭਾਗ ਦੇ ਸਕਦੀ ਏ, ਜੋ ਮੰਗੇ ਦੇ ਦੇਵਾਂ, ਮੁਕਤੀ ਨਹੀਂ ਦੇ ਸਕਦੀ, ਮੁਕਤੀ ਤੇ ਮੈਨੂੰ ਵੀ ਪ੍ਰਾਪਤ ਨਹੀਂ। ਕਹਿਣ ਲੱਗਾ ਮਾਤਾ, ਫਿਰ ਰਾਜਾ ਤੇ ਮੈਂ ਪਹਿਲਾਂ ਹੀ ਸੀ, ਤੇ ਜੇ ਫਿਰ ਮੈਂ ਰਾਜ ਛੱਡ ਕੇ ਭਗਤੀ ਕਰਕੇ ਫਿਰ ਰਾਜ ਹੀ ਪ੍ਰਾਪਤ ਕਰਨਾ, ਫਿਰ ਤੇਰੀ ਉਪਾਸ਼ਨਾ ਦਾ ਕੀ ਫਾਇਦਾ ਹੋਇਆ? ਮੈਨੂੰ ਤੇ ਮੁਕਤੀ ਚਾਹੀਦੀ ਹੈ। ਫਿਰ ਇਸ ਵੇਲੇ ਦੇਵੀ ਅਲੋਪ ਹੋ ਗਈ ਸੀ ਕਿ ਹੁਣ ਜਵਾਬ ਕੀ ਦੇਵਾਂ, ਤਾਂ ਬਚਨ ਨੇ ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾ ਛਪਾਨੀ। ਭਾਈ ਭਗੀਰਥ ਜੀ ਨੇ ਬੰਦਗੀ ਕਰਕੇ ਦੇਵੀ ਪ੍ਰਗਟ ਕੀਤੀ ਸੀ ਨਾ, ਜਦੋਂ ਮੁਕਤੀ ਮੰਗੀ ਤੇ ਦੇਵੀ ਨੇ ਆਖਿਆ ਦੁਨਿਆਵੀ ਵਸਤੂਆਂ ਤੇ ਦੇ ਸਕਦੀ ਆ, ਮੁਕਤੀ ਨਹੀਂ। ਕਹਿਣਾ ਕੀਤਾ ਮਾਤਾ ਮੈਨੂੰ ਤੇ ਮੁਕਤੀ ਹੀ ਚਾਹੀਦੀ ਹੈ। ਤੇ ਫਿਰ ਦੇਵੀ ਨੇ ਆਖਿਆ ਜੇ ਮੁਕਤੀ ਹੀ ਚਾਹੀਦੀ ਹੈ ਨਾ, ਤੇ ਸੁਲਤਾਨਪੁਰ ਵਿਖੇ ਲੋਧੀ ਦੀ ਕਾਰ ਗੁਰੂ ਨਾਨਕ ਦੇਵ ਸਾਹਿਬ ਜੀ ਕਰ ਰਹੇ ਨੇ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਨਿਰੰਕਾਰ ਜੀ ਧਰਤੀ ਦੇ ਉੱਪਰ ਉਤਰੇ ਨੇ, ਮੁਕਤੀ ਕੇਵਲ ਤਾਂ ਕੇਵਲ ਗੁਰੂ ਸਾਹਿਬ ਦੇ ਸਕਦੇ, ਕੋਈ ਹੋਰ ਨਹੀਂ, ਜਾ ਕੇ ਉਹਨਾਂ ਦੀ ਸੇਵਾ ਕਰ। ਫਿਰ ਭਾਈ ਭਗੀਰਥ ਜੀ ਮਸਲੀਹਾਂ ਦੇ ਰਹਿਣ ਵਾਲੇ, ਜੋ 30 ਮੀਲਾਂ ਦੀ ਦੂਰੀ 'ਤੇ ਹੈ ਸ਼੍ਰੀ ਸੁਲਤਾਨਪੁਰ ਸਾਹਿਬ ਜੀ ਤੋਂ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਆਏ ਅਤੇ ਸੇਵਾ ਭਗਤੀ ਕਰਕੇ ਮੁਕਤ ਹੋਏ। ਹਜ਼ੂਰ ਬਚਨ ਕਰਦੇ ਨੇ ਭਾਈ, ਦੇਵੀ ਦੇਵਤਿਆਂ ਦੇ ਵਰ ਕਾਗਜ਼ ਦੀ ਬੇੜੀ ਵਰਗੇ ਨੇ, ਕਾਗਜ਼ਾਂ ਦੀ ਬੇੜੀ ਪਾਣੀ 'ਤੇ ਤੈਰ ਕੇ ਘੜੀ ਪਲ ਲਈ ਖੁਸ਼ ਤੇ ਹੋਇਆ ਜਾ ਸਕਦਾ, ਪਰ ਸਾਗਰ ਨਹੀਂ ਕਾਗਜ਼ ਦੀ ਬੇੜੀ ਨਾਲ ਲੰਘਿਆ ਜਾਂਦਾ। ਦੇਵੀ ਦੇਵਤਿਆਂ ਦੇ ਵਰਾਂ ਦੇ ਨਾਲ ਵਕਤੀ ਤੌਰ 'ਤੇ ਥੋੜ੍ਹੇ ਸਮੇਂ ਵਾਸਤੇ ਤੇ ਪ੍ਰਸੰਨਤਾ ਲਈ ਜਾ ਸਕਦੀ ਹੈ, ਪਰ ਭਵ ਸਾਗਰ ਤੋਂ ਪਾਰ ਨਹੀਂ ਹੋਇਆ ਜਾ ਸਕਦਾ।
1: ਗ੍ਰਿਥਾ ਕਥਤ ਹਮ ਤਰਤੇ,
0: ਮਹਾਰਾਜ ਜਿਹੜੇ ਕਹਿੰਦੇ ਨੇ ਅਸੀਂ ਸੇਵਾ ਕਰਕੇ ਦੇਵੀਆਂ ਦੀ ਦੇਵਤਿਆਂ ਦੀ ਤਰ ਗਏ ਹਾਂ, ਤੇ ਹਜ਼ੂਰ ਬਚਨ ਕਰਦੇ ਭਾਈ ਉਹਨਾਂ ਦਾ ਕਹਿਣਾ ਵਿਅਰਥ ਹੈ। ਜੇ ਕੋਈ ਦੇਵੀਆਂ ਦੀ ਦੇਵਤਿਆਂ ਦੀ ਦੰਭੀਆਂ ਦੀ ਪਖੰਡੀਆਂ ਦੀ ਡੇਰੇਦਾਰਾਂ ਦੀ ਕੰਨਾਂ ਵਿੱਚ ਮੰਤਰ ਦੇਣ ਵਾਲਿਆਂ ਦੀ ਉਪਾਸ਼ਨਾ ਕਰਕੇ ਕਹਿਣ ਅਸੀਂ ਧਰ ਗਏ ਹਾਂ, ਉਹਨਾਂ ਦਾ ਕਥਨ ਕਰਨਾ ਵਿਅਰਥ ਹੈ।
1: ਅਸੁਰ ਸੁਰ ਜੇਤੇ
0: ਮਹਾਰਾਜ ਸ਼ਿਵ ਜੀ ਦੀ ਤਪੱਸਿਆ ਕਰਕੇ ਵਰ ਲੈਂਦੇ ਨੇ, ਬਿਰੰਚ ਬ੍ਰਹਮਾ ਜੀ ਦੀ ਤਪੱਸਿਆ ਕਰਕੇ ਵਰ ਲੈਂਦੇ ਨੇ, ਹੋਰਨਾ ਹੋਰਨਾ ਦੇਵਤਿਆਂ ਨੂੰ ਪੂਜਦੇ ਨੇ, ਮਹਾਰਾਜ ਕੀ ਉਹਨਾਂ ਦੀ ਪੂਜਾ ਕਰਕੇ ਤਰੀਦਾ ਨਹੀਂ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਉਹਨਾਂ ਦੀ ਪੂਜਾ ਕਰਨ ਵਾਲਿਆਂ ਨੇ ਤੇ ਤਰਨਾ ਹੀ ਕੀ ਹੈ। ਏਕ ਸੇਵ ਭਏ ਏਕ ਗਏ ਏਕ ਫਿਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ। ਕਿੰਨੇ ਕੁ ਸ਼ਿਵ ਜੀ ਹੋ ਕਰਕੇ ਇੱਥੋਂ ਅਰਥਾਤ ਧਰਤੀ ਤੇ ਪੈਦਾ ਹੋ ਕਰਕੇ ਚਲੇ ਗਏ, ਕਿੰਨੇ ਬ੍ਰਹਮਾ ਚਲੇ ਗਏ, ਕਿੰਨੇ ਵਿਸ਼ਨੂੰ, ਕਿੰਨੇ ਰਾਮ ਚੰਦਰ ਜੀ, ਕਿੰਨੇ ਕ੍ਰਿਸ਼ਨ ਜੀ ਚਲੇ ਗਏ, ਉਹਨਾਂ ਦੀ ਤੇ ਗਿਣਤੀ ਹੋਈ ਕੋਈ ਨਹੀਂ ਆਉਂਦੀ। ਸੇਵ ਸ਼ਿਵ ਜੀ ਮਹਾਦੇਵ ਬਿਰੰਚ ਬ੍ਰਹਮਾ ਜੀ, ਇਸੇ ਪ੍ਰਕਾਰ ਅਸੁਰ ਸੁਰ ਜੇਤੇ ਜਿੰਨੇ ਵੀ ਦੈਤ ਅਤੇ ਦੇਵਤੇ ਹਨ, 33 ਕਰੋੜ ਬ੍ਰਹਮਾ ਦੇ ਸੰਕਲਪ ਦੇ ਨਾਲ ਪੈਦਾ ਹੋਏ ਅਜਾਨ ਸੰਗਿਆ ਵਾਲੇ ਸਵਰਗਾਂ ਦੇ ਵਿੱਚ ਵਸਣ ਵਾਲੇ,
1: ਅਗਨ ਮਹ ਜਰਤੇ
0: ਅੰਤ ਕਾਲ ਸਾਰੇ ਕਾਲ ਦੀ ਅੱਗ ਦੇ ਵਿੱਚ ਹੀ ਸੜਦੇ ਨੇ, ਜਨਮ ਮਰਨ ਕਿਸੇ ਦਾ ਵੀ ਨਹੀਂ ਮਿਟਿਆ।

0: ਜਮਾ ਦੀ ਫਾਹੀ ਵਿੱਚ ਹੀ ਪੈਣਗੇ। ਭਾਈ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਕੇ ਮੁਕਤ ਨਹੀਂ ਹੋਈਦਾ।
1: ਨਾਨਕ ਸ਼ਰਨ ਚਰਨ ਕਮਲਨ ਕੀ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਫਿਰ ਕਿਰਪਾ ਕਰਕੇ ਦੱਸੋ, ਦੇਵੀਆਂ ਵੀ ਤਾਰਨ ਦੇ ਸਮਰੱਥ ਨਹੀਂ, ਦੇਵਤੇ ਵੀ ਤਾਰਨ ਦੇ ਸਮਰੱਥ ਨਹੀਂ, ਦੇਵੀਆਂ ਦੇਵਤਿਆਂ ਨੂੰ ਵੀ ਕਾਲ ਪਾਉਂਦਾ, ਦੈਂਤਾਂ ਨੂੰ ਵੀ ਕਾਲ ਪਾਉਂਦਾ, ਕੋਈ ਬਚਦਾ ਹੀ ਨਹੀਂ। ਮਹਾਰਾਜ ਫਿਰ ਅਸੀਂ ਤੇ ਤੁਸ਼ ਜੀਵ ਹੈ, ਸਾਡਾ ਬਚਾਵ ਕਿਵੇਂ ਹੋਵੇ? ਸਾਡੇ ਬਚਾਵ ਦਾ ਸਾਨੂੰ ਕਿਰਪਾ ਕਰਕੇ ਯਤਨ ਦੱਸੋ ਜੀ। ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਬੇਨਤੀਆਂ ਕਰੋ ਪੂਰੇ ਸਤਿਗੁਰਾਂ ਦੇ ਅੱਗੇ। ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅਸੀਂ ਆਪ ਜੀਆਂ ਦੇ ਚਰਣਾ ਕਮਲਾਂ ਦੀ ਸ਼ਰਨ ਦੇ ਵਿੱਚ ਪਏ ਹਾਂ।
1: ਡਰ ਹੋ ਪ੍ਰਭ ਕਰਤੇ।
0: ਹੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤੁਸੀਂ ਕਰਤਾ ਪੁਰਖ ਪ੍ਰਭੂ ਪਰਮੇਸ਼ਰ ਜੀ ਦਾ ਸਰਗੁਣ ਸਰੂਪ ਹੋ। ਗਰੀਬ ਨਿਵਾਜ ਜੀ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਮਾਨਸਾ ਅਵਤਾਰ ਧਾਰ ਦਰਸ ਦਿਖਾਏ ਹੈ। ਜਿਸ ਪਰਮੇਸ਼ਰ ਜੀ ਦੇ ਰੋਮ ਰੋਮ ਦੇ ਅੰਦਰ ਕਰੋੜਾ ਕਰੋੜਾ ਬ੍ਰਹਿਮੰਡ ਵਸਦੇ ਨੇ ਨਾ, ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਉਸ ਪਰਮੇਸ਼ਰ ਜੀ ਨੇ ਮਨੁੱਖਾ ਸਰੀਰ ਧਾਰਨ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਰੂਪ ਵਿੱਚ ਸ੍ਰਿਸ਼ਟੀ ਨੂੰ ਦਰਸ਼ਨ ਦਿੱਤੇ ਨੇ ਸ੍ਰਿਸ਼ਟੀ ਦੀ ਕਲਿਆਣ ਵਾਸਤੇ। ਹੇ ਗੁਰ ਪਰਮੇਸ਼ਰ ਜੀ, ਆਪ ਜੀ ਹੀ ਸਾਡੇ ਤਾਰਨਹਾਰ ਹੋ, ਉਪਦੇਸ਼ ਦਾਤਾ ਹੋ, ਨਾਮ ਦੇ ਦਾਤੇ ਹੋ, ਸੁੱਖਾਂ ਦੇ ਦਾਤੇ ਹੋ, ਮੁਕਤੀ ਦੇ ਦਾਤੇ ਹੋ, ਤੁਮ ਨਾ ਡਰ ਹੋ। ਮਹਾਰਾਜ ਕਿਤੇ ਸਾਨੂੰ ਤਿਆਗ ਨਾ ਦਿਓ, ਕਿਤੇ ਸਾਨੂੰ ਛੱਡ ਨਾ ਦਿਓ, ਸਾਡੀ ਸੱਚੇ ਪਾਤਸ਼ਾਹ ਜੀ ਬਾਂਹ ਫੜ ਲਓ। ਬਾਂਹ ਹੇ ਗਹੇ ਕੀ ਇਲਾਜ ਅਸ ਗੋਬਿੰਦ ਦਾਸ ਤੁਹਾਰ। ਹੇ ਪ੍ਰਭੂ ਪਰਮੇਸ਼ਰ ਕਰਤੇ, ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਕਿਰਪਾ ਕਰਕੇ ਸਾਡੀ ਮਨ ਰੂਪੀ ਬਾਂਹ ਆਪਣੇ ਕਿਰਪਾ ਰੂਪੀ ਹੱਥ ਦੇ ਨਾਲ ਫੜ ਕਰਕੇ ਸਾਨੂੰ ਸੰਸਾਰ ਸਾਗਰ ਤੋਂ ਪਾਰ ਕਰ ਦੇਵੋ। ਭਾਈ ਇਵੇਂ ਬੇਨਤੀਆਂ ਕਰਦੇ ਰਹੋ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਸੰਸਾਰ ਸਾਗਰ ਤੋਂ ਤਾਰ ਦੇਣਗੇ। ਬੇਨਤੀਆਂ ਕਰਦੇ ਰਹੋ, ਸੰਸਾਰ

ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮਲਾਰ ਰਾਗ ਦੇ ਅੰਦਰ ਪਾਵਨ ਗੁਰ ਸ਼ਬਦ ਉਚਾਰਦਿਆਂ ਉਪਦੇਸ਼ਾਂ ਦੀ ਦਾਤ ਬਖਸ਼ਿਸ਼ ਕਰਦੇ ਹਨ। ਦੋ ਦੋ ਪਦਿਆਂ ਵਾਲੇ, ਦੋ ਦੋ ਸੋ ਬੰਦਾਂ ਵਾਲੇ, ਦੋ ਦੋ ਪੌੜੀਆਂ ਵਾਲੇ ਸ਼ਬਦ ਸਤਿਗੁਰੂ ਜੀ ਉਚਾਰਦੇ ਹਨ, ਹਦਾਇਤ ਕਰਦੇ ਨੇ। ਜਦੋਂ ਇਹਨਾਂ ਗੁਰ ਸ਼ਬਦਾਂ ਨੂੰ ਰਾਗ ਵਿੱਚ ਪਾ ਕਰਕੇ ਕੀਰਤਨ ਕਰਨਾ ਹੈ ਨਾ, ਤਾਂ ਪਹਿਲੇ ਸੁਰ ਤਾਲ ਘਰ ਦੇ ਅੰਦਰ ਇਹਨਾਂ ਨੂੰ ਗਾਇਨ ਕਰਨਾ। ਇਹ ਸਤਿਗੁਰੂ ਜੀ ਨੇ ਰਾਗ ਤਾਲ ਤੇ ਸੁਰਤਾਲ ਘਰ ਮਿਲਾਏ ਨੇ। ਜਦੋਂ ਸੁਰਤਾਲ ਤਾਲ ਅਤੇ ਘਰ ਦੇ ਵਿੱਚ ਸਾਧ ਸੰਗਤ ਜੀ ਰਾਗਾਂ ਵਿੱਚ ਪਾ ਕਰਕੇ ਸ਼ਬਦਾਂ ਨੂੰ ਗਾਇਨ ਕੀਤਾ ਜਾਂਦਾ ਨਾ, ਤੇ ਮਨ ਦੇ ਉੱਪਰ ਬਹੁਤਾ ਅਸਰ ਕਰਦੇ ਨੇ। ਅਸਰ ਤਾਂ ਗੁਰਬਾਣੀ ਕਰਦੀ ਹੋਈ ਕਰਦੀ ਹੈ, ਜਿਵੇਂ ਵੀ ਪੜ੍ਹ ਲਈ ਸੁਣ ਲਈ ਜਾਵੇ, ਪਰ ਸਾਧ ਸੰਗਤ ਜੀ ਦਵਾਈ ਹੁੰਦੀ ਹੈ ਨਾ, ਇੱਕ ਬਦ ਪਰਹੇਜ਼ੀ ਦੇ ਨਾਲ ਦਵਾਈ ਦਾ ਇਸਤੇਮਾਲ ਕਰਨਾ, ਦਵਾਈ ਵੀ ਵਰਤੀ ਜਾਣੀ ਤੇ ਪਰਹੇਜ਼ ਵੀ ਨਾ ਰੱਖਣਾ। ਦਵਾਈ ਆਪਣਾ ਕੰਮ ਤੇ ਕਰਦੀ ਹੈ, ਪਰ ਬਦ ਪਰਹੇਜ਼ੀ ਮਰੀਜ਼ ਦੀ ਸਿਹਤ ਨੂੰ ਫਿਰ ਓਨਾ ਕੁ ਵਿਗਾੜਦੀ ਜਾਂਦੀ ਹੈ। ਇਸੇ ਪ੍ਰਕਾਰ ਜਿਹੜਾ ਪਰਹੇਜ਼ਗਾਰ ਹੋ ਕਰਕੇ ਦਵਾਈ ਦਾ ਇਸਤੇਮਾਲ ਕਰਦਾ ਨਾ, ਉਹ ਛੇਤੀ ਰੋਗ ਹੋ ਜਾਂਦਾ। ਦਵਾਈ ਦਾ ਅਸਰ ਬਹੁਤਾ ਹੁੰਦਾ ਪਰਹੇਜ਼ ਕਰਨੇ ਦੇ ਨਾਲ। ਇਸੇ ਪ੍ਰਕਾਰ ਜਿਵੇਂ ਵੈਦ ਪਰਹੇਜ਼ ਕਰਨੇ ਦੀ ਹਦਾਇਤ ਦਿੰਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਗਾਂ ਨੂੰ ਗਾਇਨ ਕਿਵੇਂ ਕਰਨਾ ਹਦਾਇਤ ਕਰਦੇ ਨੇ। ਜੇ ਗੁਰਬਾਣੀ ਨੂੰ ਰਾਗਾਂ ਦੇ ਅੰਦਰ ਲਿਖਿਆ ਤੇ ਰਾਗਾਂ ਦਾ ਕੋਈ ਮਹੱਤਵ ਹੈ ਨਾ? ਜੇ ਸਤਿਗੁਰੂ ਜੀ ਨੇ ਸੁਰਤਾਲ ਲਿਖੇ ਨੇ ਤੇ ਇਹਨਾਂ ਦਾ ਕੋਈ ਮਹੱਤਵ ਹੈ ਨਾ? ਹੈ ਤੇ ਤਾਂ ਹੀ ਲਿਖੇ ਨੇ, ਨਹੀਂ ਤੇ ਕੀ ਲੋੜ ਸੀ? ਜਿਵੇਂ ਜਿਸ ਦਾ ਚਿੱਤ ਕਰਦਾ ਗਾਈ ਜਾਂਦਾ, ਪਰ ਡੂੰਘਾ ਮਨਾਂ ਦੇ ਉੱਪਰ ਪ੍ਰਭਾਵ ਪਵੇ, ਗੁਰਬਾਣੀ ਚਿੱਤ ਦੇ ਉੱਪਰ ਛੇਤੀ ਅਸਰ ਕਰ ਦੇਵੇ, ਛੇਤੀ ਜਨਮ ਮਰਨ ਨੂੰ ਕੱਟ ਦੇਵੇ, ਛੇਤੀ ਕੁਲਾਂ ਨੂੰ ਉਤਾਰ ਦੇਵੇ। ਕਲ ਯੁੱਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗ ਹੈ ਪਤ ਸਿਉ ਜਾਏ ਦਾ। ਜੋ ਗੁਰਮੁਖ ਜਪੀਐ ਲਾਏ ਧਿਆਨਾ, ਉਹ ਧਿਆਨ ਲੱਗੇ ਕਿਵੇਂ? ਉਹ ਧਿਆਨ ਲਾਉਣ ਵਾਸਤੇ ਸਤਿਗੁਰੂ ਜੀ ਨੇ ਜੁਗਤ ਬਣਾਈਏ। ਇਹ ਰਾਗ ਹੈ, ਇਹ ਸ਼ਬਦ ਹੈ, ਤੇ ਇੰਨੇ ਸੁਰਤਾਲ ਘਰ ਦੇ ਵਿੱਚ ਗਾਇਨ ਕਰਨਾ ਹੈ, ਫਿਰ ਮਨ ਦੇ ਉੱਪਰ ਡੂੰਘਾ ਪ੍ਰਭਾਵ ਪਾਵੇਗਾ, ਫਿਰ ਛੇਤੀ ਅਸਰ ਕਰੇਗਾ, ਫਿਰ ਜੀਵਨ ਛੇਤੀ ਬਦਲ ਜਾਣਗੇ। ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਮੂਰਖਾਂ ਨੂੰ, ਅੰਨਿਆਂ ਨੂੰ ਵੀ ਬ੍ਰਹਮ ਗਿਆਨੀ ਬਣਾਉਣ ਵਾਸਤੇ ਇਹ ਜੁਗਤੀਆਂ ਦੱਸੀਆਂ ਨੇ ਕਿ ਰਾਗ ਵਿੱਚ ਜਿਸ ਵੇਲੇ ਗਾਇਨ ਕਰਨਾ ਤੇ ਮਲਾਰ ਰਾਗ ਵਿੱਚ ਇਸ ਸ਼ਬਦ ਨੂੰ ਗਾਇਨ ਕਰਨਾ ਹੈ, ਤੇ ਪਹਿਲੇ ਸੁਰਤਾਲ ਘਰ ਦੇ ਅੰਦਰ ਗਾਇਨ ਕਰਨਾ ਹੈ। ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਇੱਕ ਅਦੁੱਤੀ ਬ੍ਰਹਮ ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਪਰਮੇਸ਼ਰ

0: ਤੋਂ ਪਾਰ ਹੋਣੇ ਦਾ ਸੁਖੈਣ ਤਰੀਕਾ ਦੱਸਣਾ ਕਰੋ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਮਹਿਮਾ ਸਾਧੂ ਸੰਗ ਕੀ ਸੁਨੋਹ ਮੇਰੇ ਮੀਤਾ ਮੈਲ ਕੋਈ ਕੋਟ ਹਗ ਅਗ ਹਰੇ ਨਿਰਮਲ ਭਏ ਚੀਤਾ। ਸਭ ਤੋਂ ਸੌਖਾ ਤਰੀਕਾ ਹੈ ਸਾਧ ਸੰਗਤ ਕਰਨੀ। ਜਦੋਂ ਸਾਧ ਸੰਗਤ ਕਰਦਿਆਂ ਹਰ ਜਸ ਸਰਵਣ ਕਰੀਏ ਨਾ, ਮਨ ਛੇਤੀ ਇਕਾਗਰ ਹੁੰਦਾ। ਜਿੰਨੀ ਮਨ ਦੀ ਇਕਾਗਰਤਾ ਜ਼ਿਆਦਾ ਹੋਵੇ ਓਨੀ ਸਫਲਤਾ ਛੇਤੀ ਹੁੰਦੀ ਏ। ਇਸ ਕਰਕੇ ਭਾਈ ਸਾਧ ਸੰਗਤ ਕਰਿਆ ਕਰੋ। ਮਹਾਰਾਜ ਸਾਧ ਸੰਗਤ ਦਾ ਕਿੰਨਾ ਕੁ ਮਹੱਤਵ ਮਿਲਦਾ ਤੇ ਕੈਸੀ ਸੰਤ ਜਨ ਹੁੰਦੇ ਨੇ ਸਾਨੂੰ ਕਿਰਪਾ ਕਰਕੇ ਦੱਸੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਗਿਆਸੂ ਮੁਖ ਦੁਆਰਾ ਆਪਣੇ ਆਪ ਨੂੰ ਜਗਿਆਸੂ ਦੀ ਥਾਂ ਤੇ ਰੱਖ ਕੇ ਨਾ ਤੇ ਜਗਿਆਸੂ ਮੁਖ ਦੁਆਰਾ ਪਾਵਨ ਸ਼ਬਦ ਉਚਾਰਦੇ ਨੇ। ਉੱਤਮ ਵਕਤਾ ਜਿਹੜਾ ਹੋਇਆ ਕਰਦਾ ਆਪਣੇ ਮਨ ਦੇ ਪ੍ਰਥਾਏ ਉਪਦੇਸ਼ ਦੇ ਕਰਕੇ ਦੂਜਿਆਂ ਨੂੰ ਸਿੱਖਿਆ ਦਿੰਦਾ। ਇਵੇਂ ਸਤਿਗੁਰੂ ਜੀ ਆਪਣੇ ਪ੍ਰਥਾਏ ਮਨ ਦੇ ਪ੍ਰਥਾਏ ਆਪ ਉਚਾਰਨ ਕਰਕੇ ਅਰਥਾਤ ਆਪਣੇ ਪ੍ਰਥਾਏ ਉਚਾਰਨ ਕਰਕੇ ਜਗਤ ਦੇ ਤਾਂ ਹੀ ਸਾਂਝੀ ਸਿੱਖਿਆ ਦਿੰਦੇ ਹਨ।
1: ਰੱਬ ਮੇਰੇ ਓਏ ਬੈਰਾਗੀ ਤਿਆਗੀ।
0: ਹਜ਼ੂਰ ਫਰਮਾਉਂਦੇ ਨੇ ਭਾਈ ਓਏ ਉਹ ਜਿਹੜੇ ਸਾਧੂ ਜਨ ਮਹਾਤਮਾ ਹੁੰਦੇ ਨੇ ਨਾ ਉਹ ਮੇਰੇ ਪ੍ਰਭੂ ਪਰਮੇਸ਼ਰ ਜੀ ਦੇ ਵਿਸ਼ੇਸ਼ ਕਰਕੇ ਪ੍ਰੇਮੀ ਹੁੰਦੇ ਨੇ। ਬੈਰਾਗੀ ਬੈ ਵਿਸ਼ੇਸ਼ ਕਰਕੇ ਰਾਗ ਨਾਮ ਪ੍ਰੇਮ ਦਾ, ਵਿਸ਼ੇਸ਼ ਕਰਕੇ ਉਹ ਰਾਗੀ ਪ੍ਰੇਮੀ ਹੁੰਦੇ ਨੇ ਤਿਆਗੀ। ਤੇ ਸੰਸਾਰ ਦੀ ਪ੍ਰੀਤੀ, ਸੰਸਾਰ ਦਾ ਮੋਹ, ਸੰਸਾਰ ਦੀਆਂ ਵਡਿਆਈਆਂ ਦੀ ਇੱਛਾ ਉਹਨਾਂ ਦੇ ਹਿਰਦੇ ਦੇ ਵਿੱਚੋਂ ਤਿਆਗ ਦਿੱਤੀ ਹੁੰਦੀ ਏ। ਵਿਸ਼ੇਸ਼ ਕਰਕੇ ਪਰਮੇਸ਼ਰ ਜੀ ਦੀ ਪ੍ਰਾਪਤੀ ਵਾਲੇ

0: ਨਾ ਉਹ ਸੰਤ ਜਨਾਂ ਦੇ ਨਾਲ ਸਾਧ ਜਨਾਂ ਦੇ ਨਾਲ ਸਤ ਸੰਗਤ ਦੇ ਨਾਲ ਲੱਗ ਰਿਹਾ ਹੈ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ
1: ਸੰਗ ਮੋਹੇ ਪ੍ਰਭ ਚਿਤ ਆਵਾ।
0: ਮਹਾਰਾਜ ਜੀ ਆਪ ਜੀ ਦੇ ਹਿਰਦੇ ਦੀ ਪ੍ਰੀਤੀ ਸੰਤ ਜਨਾਂ ਦੇ ਨਾਲ ਲੱਗਣੇ ਦਾ ਕਾਰਨ ਕੀ ਹੈ, ਕਾਰਨ ਦੱਸੋ ਨਾ। ਤੇ ਹਜ਼ੂਰ ਫਰਮਾਉਂਦੇ ਨੇ ਉਹਨਾਂ ਨਾਮ ਦੇ ਰਸੀਏ ਸੰਤ ਜਨ ਮਹਾਤਮਾ ਦੇ ਨਾਲ ਮਿਲ ਕਰਕੇ ਜਿੰਨਾ ਸਾਸ ਗਿਰਾਸ ਨਾ ਵਿਸਤਰੈ ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਬੈਖਰੀ ਬਾਣੀ ਦੇ ਨਾਲ, ਮਧਮਾ ਬਾਣੀ ਦੇ ਨਾਲ, ਪਸੰਤੀ ਬਾਣੀ ਦੇ ਨਾਲ, ਪਰਾ ਬਾਣੀ ਦੇ ਨਾਲ ਤੇ ਸਰੀਰ ਦੇ ਰੋਮ ਰੋਮ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਧਿਆਉਂਦੇ ਨੇ ਨਾ, ਉਹਨਾਂ ਦੀ ਸੰਗਤ ਵਿੱਚ ਮਿਲ ਕੇ ਸਾਨੂੰ ਪ੍ਰਭੂ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਯਾਦ ਆਉਂਦਾ ਹੈ।
1: ਪ੍ਰਸਾਦ ਮੋਹੇ ਜਾਗੀ।
0: ਭਾਈ ਸੰਤ ਜਨਾਂ ਦੀ ਕਿਰਪਾ ਦੇ ਨਾਲ ਸਾਡੇ ਮਨ ਦੀ ਜਿਹੜੀ ਸੁਰਤ ਸੁੱਤੀ ਹੋਈ ਸੀ ਪਰਮੇਸ਼ਰ ਵੱਲੋਂ ਇਹ ਜਾਗ ਪਈ ਹੈ। ਕਿੰਨੀ ਨਿਮਰਤਾ ਤੇ ਨਿਰਮਾਣਤਾ ਹੈ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦੇ ਅੰਦਰ। ਭੱਟ ਸਾਹਿਬਾਨਾ ਜੀ ਨੇ ਤੇ ਕਥਨ ਕੀਤਾ ਏ ਧਰਨ ਗਗਨ ਨਾ ਵਖੰਡਮ ਹੈ ਜੋ ਤਸਵ ਰੂਪੀ ਰਹਿਓ ਭਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਤੱਖ ਹਰੀ ਪ੍ਰਤੱਖ ਰੱਬ ਨੇ, ਪਰ ਆਪਣੇ ਆਪ ਨੂੰ ਜਗਿਆਸੂ ਦੇ ਥਾਂ ਤੇ ਰੱਖ ਕੇ ਨਾ ਕਿ ਜਗਿਆਸੂ ਦਾ ਪਿਆਰ ਵਾਹਿਗੁਰੂ ਜੀ ਦੇ ਨਾਲ ਸਾਧ ਸੰਗਤ ਨਾਲ ਕਿਹੋ ਜਿਹਾ ਹੋਣਾ ਚਾਹੀਦਾ। ਆਪਣੇ ਆਪ ਦੀ ਉਦਾਹਰਣ ਦੇ ਕਰਕੇ ਆਪਣੇ ਆਪ ਨੂੰ ਜਗਿਆਸੂ ਦੇ ਥਾਂ ਤੇ ਰੱਖ ਕੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ। ਭਾਈ ਉਹਨਾਂ ਸੰਤ ਜਨਾਂ ਦੇ ਨਾਲ ਮਿਲ ਕਰਕੇ ਸਾਨੂੰ ਪਰਮੇਸ਼ਰ ਜੀ ਦਾ ਨਾਮ ਯਾਦ ਆਉਂਦਾ ਹੈ। ਸੰਤ ਪ੍ਰਸਾਦ ਮੋਹੇ ਜਾਗੇ। ਸੰਤ ਜਨਾਂ ਦੀ ਕਿਰਪਾ ਦੇ ਨਾਲ ਸਾਡੇ ਮਨ ਦੇ ਅੰਦਰ ਜੋ ਪਰਮੇਸ਼ਰ ਜੀ ਦੇ ਪ੍ਰਥਾਏ ਪ੍ਰੀਤੀ ਸੁੱਤੀ ਹੋਈ ਸੀ ਉਹ ਜਾਗ ਪਈ ਹੈ। ਇਹ ਉਪਦੇਸ਼ ਦੀ ਲੁਪਤੀ ਹੈ, ਗੁਪਤ ਉਪਦੇਸ਼ ਹੈ ਸਤਿਗੁਰੂ ਜੀ ਦਾ। ਭਾਈ ਸੰਤ ਜਨਾਂ ਦੀ ਸੰਗਤ ਮਿਲ ਕਰਕੇ ਜਪਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਤੇ ਜਿਹੜਾ ਕਹਿੰਦੇ ਆ ਨਾ ਹਿਰਦੇ 'ਚ ਪਿਆਰ ਨਹੀਂ ਜਾਗਦਾ, ਜਿਹੜਾ ਕਹਿੰਦੇ ਆ ਨਾ ਲਿਵ ਨਹੀਂ ਲੱਗਦੀ, ਜਿਹੜਾ ਕਹਿੰਦੇ ਆ ਨਾ ਮਨ ਇਕਾਗਰ ਨਹੀਂ ਹੁੰਦਾ, ਜਿਹੜਾ ਕਹਿੰਦੇ ਆ ਸੁਰਤ ਨਹੀਂ ਲੱਗਦੀ, ਧਿਆਨ ਨਹੀਂ ਜੁੜਦਾ, ਸਤਿਗੁਰੂ ਜੀ ਨੇ ਇਹ ਲੁਪਤੀ ਵਾਲੇ ਉਪਦੇਸ਼ ਦੇ ਨਾਲ ਬਚਨ ਫਰਮਾਏ ਨੇ, ਸਿੱਖਿਆ ਦਿੱਤੀ ਏ। ਭਾਈ ਸੰਤ ਜਨਾਂ ਦੀ ਸੰਗਤ ਨਾਲ ਮਿਲ ਕਰਕੇ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਪੋ, ਸੰਤ ਪ੍ਰਸਾਦ ਮੋਹੇ ਜਾਗੀ। ਸੰਤਾਂ ਦੀ ਕਿਰਪਾ ਦੇ ਨਾਲ ਸਾਡੀ ਸੁਰਤ ਜਾਗ ਪਈ ਏ, ਹਿਰਦੇ ਵਿੱਚ ਪ੍ਰੀਤੀ ਜਾਗ ਪਈ ਏ। ਤੁਹਾਡੀ ਸੁਰਤੀ, ਤੁਹਾਡੇ ਹਿਰਦੇ ਵਿੱਚ ਪ੍ਰੀਤੀ ਸੰਤ ਜਨਾਂ ਦੀ ਸੰਗਤ ਕਰਦਿਆਂ ਜਪਦਿਆਂ ਹੋਇਆ ਜਾਗ ਪਵੇਗੀ।
1: ਉਪਦੇਸ਼ ਭਏ ਮਨ ਨਿਰਮਲ।
0: ਸੰਤ ਜਨਾਂ ਦਾ ਉਪਦੇਸ਼ ਸੁਣ ਕਰਕੇ ਪਾਪੀਆਂ ਦੇ ਮਨ ਵੀ ਪਵਿੱਤਰ ਹੋ ਜਾਂਦੇ ਹਨ।
1: ਰੰਗ ਰੰਗ
0: ਤੇ ਜਿਨ੍ਹਾਂ ਕਿਹਨਾਂ ਨੇ ਵੀ ਸੰਤ ਜਨਾਂ ਦੀ ਸੰਗਤ ਕੀਤੀ ਏ ਨਾ, ਪਰਮੇਸ਼ਰ ਜੀ ਦੇ ਪ੍ਰੇਮ ਰੰਗ ਦੇ ਵਿੱਚ ਹਿਰਦੇ ਨੂੰ ਰੰਗ ਕਰਕੇ ਉਹਨਾਂ ਨੇ ਵਾਹਿਗੁਰੂ ਜੀ ਦੇ ਗੁਣ ਗਾਏ ਹਨ।
1: ਮਨ ਦੇ ਕੀਏ ਸੰਤ ਮੀਤਾ।
0: ਭਾਈ ਅਸੀਂ ਤੇ ਨਾ ਨਿਸ਼ਚੇ ਦੇ ਸਹਿਤ ਜਾਣਨਾ ਕਰੋ। ਦੱਦੇ ਲਾ ਈੜੀ ਸਿਹਾਰੀ ਹੈ, ਦੇ ਈੜੀ ਸਿਹਾਰੀ ਨਿਸ਼ਚੇ ਦੇ ਵਾਚਕ ਹੈ। ਭਾਈ ਨਿਸ਼ਚੇ ਦੇ ਸਹਿਤ ਜਾਣਨਾ ਕਰੋ। ਅਸੀਂ ਆਪਣਾ ਮਨ ਸੰਤ ਜਨਾਂ ਦੀ ਸੇਵਾ ਵਿੱਚ ਲਾ ਦਿੱਤਾ, ਸੰਤਾਂ ਨੂੰ ਅਰਪਣ ਹੀ ਕਰ ਦਿੱਤਾ ਹੈ, ਤੇ ਇਸ ਪ੍ਰਕਾਰ ਸੰਤ ਜਨਾਂ ਨੂੰ ਆਪਣੇ ਮਿੱਤਰ ਬਣਾਇਆ ਹੈ।
1: ਕਿਰਪਾਲ ਭਏ ਬੜ ਭਾਗੀ।
0: ਕਿਉਂਕਿ ਸੱਚੀ ਪ੍ਰੀਤੀ ਤਾਂ ਸੰਤ ਜਨ ਹੀ ਨਿਭਾਉਂਦੇ ਨੇ। ਇਹ ਜਿਹੜੇ ਦੁਨੀਆਂ ਦੇ ਮਿੱਤਰ ਨੇ ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ, ਜਿਹੜੇ ਮਿੱਤਰ ਸੱਜਣ ਨੇ ਸੰਤ ਜਨ ਉਹ ਤੇ ਦਰਗਾਹ ਵਿੱਚ ਵੀ ਸਾਥ ਨਿਭਾਉਂਦੇ ਨੇ, ਦੁਨਿਆਵੀ ਮਿੱਤਰ ਦੁਨੀਆਂ 'ਚ ਹੀ ਛੱਡ ਜਾਂਦੇ ਨੇ। ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਕਿਰਪਾਲ ਭਏ ਬੜ ਭਾਗੀ। ਸਾਡੇ ਵੱਡੇ ਭਾਗ ਨੇ ਜੋ ਸੰਤ ਜਨ ਸਾਡੇ ਤੇ ਕਿਰਪਾਲੂ ਹੋ ਗਏ। ਕਿਰਪਾਲ ਭਏ ਵੱਡ ਭਾਗੀ, ਜਿਹੜੇ ਵੱਡਿਆਂ ਭਾਗਾਂ ਵਾਲੇ ਨੇ ਜੀਵ, ਉਹਨਾਂ ਦੇ ਉੱਪਰ ਸੰਤ ਜਨ ਦਇਆਲੂ ਹੋਏ ਹਨ।
1: ਮਹਾ ਸੁਖ ਪਾਇਆ ਬਰਨ ਨਾ ਸਾਕਾ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਸੰਤ ਜਨਾਂ ਦੇ ਨਾਲ ਮਿਲ ਕਰਕੇ ਜੋ ਆਪ ਜੀ ਨੇ ਅੰਮ੍ਰਿਤ ਨਾਮ ਜਪਿਆ, ਇਸ ਦੇ ਨਾਲ ਕਿੰਨਾ ਕੁ ਸੁੱਖ ਮਿਲਦਾ, ਕਿਰਪਾ ਕਰਕੇ ਦੱਸੋ ਜੀ। ਤੇ ਹਜ਼ੂਰ ਬਚਨ ਕਰਦੇ ਨੇ, ਮਹਾ ਸੁਖ ਸੱਸੇ ਔਂਕੜ ਤੇ ਖੱਖੇ ਨੂੰ ਵੀ ਔਂਕੜ ਹੈ। ਵਿਆਕਰਨ ਦੇ ਅਨੁਸਾਰ ਜੋ ਖੱਖੇ ਦਾ ਔਂਕੜ, ਇਹ ਇੱਕ ਦਾ ਵਾਚਕ ਹੈ, ਅਰਥਾਤ ਵੱਡਾ ਭਾਰੀ ਸੁੱਖ ਪਾਇਆ। ਇੱਕ ਸੁੱਖ ਕਿਹੜਾ ਜੀ? ਸਰੂਪ ਰੂਪ ਦੀ ਪ੍ਰਾਪਤੀ ਦਾ ਸੁੱਖ, ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਸੁੱਖ। ਸੋ ਬਚਨ ਕਰਦੇ ਨੇ, ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰਪ੍ਰਸਾਦ ਨਾਨਕ ਮਤ ਪਾਈ। ਮਹਾ ਸੁਖ ਪਾਇਆ ਭਾਈ, ਆਤਮ ਸਰੂਪ ਦੀ ਪ੍ਰਾਪਤੀ ਦਾ, ਪਰਮੇਸ਼ਰ ਜੀ ਦੀ ਅਭੇਦਤਾ ਦਾ ਵੱਡਾ ਭਾਰੀ ਸੁੱਖ ਪਾਇਆ ਹੈ। ਮਹਾਰਾਜ ਦੱਸੋ ਨਾ ਉਹ ਸੁੱਖ ਕਿਹੋ ਜਿਹਾ ਹੈ? ਤੇ ਸਤ

0: ਗੁਰੂ ਜੀ ਬਚਨ ਕਰਦੇ ਨੇ ਵਰਨ ਨਾ ਸਾਕਾਓ, ਉਹ ਸੁੱਖ ਇੰਨਾ ਵੱਡਾ ਹੈ, ਉਸ ਸੁੱਖ ਦੀ ਪ੍ਰਾਪਤੀ ਦਾ ਆਨੰਦ ਏਡਾ ਵੱਡਾ ਹੈ ਜਿਹੜਾ ਵਰਣਨ ਕਰਕੇ ਦੱਸਿਆ ਨਹੀਂ ਜਾਂਦਾ। ਕਹੋ ਕਬੀਰ ਗੁੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਐ। ਹੁਣ ਗੁੰਗਾ ਕੀ ਦੱਸੇ ਗੁੜ ਕਿਹੋ ਜਿਹਾ, ਇਹ ਆਨੰਦ ਏਡਾ ਵੱਡਾ ਭਾਰੀ ਹੈ, ਬੋਲ ਕੇ ਦੱਸਿਆ ਨਹੀਂ ਜਾ ਸਕਦਾ।
1: ਨਾਨਕ ਜਨ ਪਾਕੀ।
0: ਸੋ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਸਾਡੀ ਜਿਹੜੀ ਬੁੱਧੀ ਹੈ ਨਾ ਪਰਮੇਸ਼ਰ ਜੀ ਦੇ ਪ੍ਰੇਮ ਦੇ ਰੰਗ ਦੇ ਅੰਦਰ ਸੋ ਪਾਗੀ ਰੰਗੀ ਗਈ ਏ। ਇਸ ਪ੍ਰਕਾਰ ਜਿਨ੍ਹਾਂ ਜਨਾਂ ਨੇ ਵੀ ਸੰਤ ਜਨਾਂ ਦੇ ਨਾਲ ਮਿਲ ਕਰਕੇ ਨਾਮ ਨੂੰ ਜਪਿਆ, ਉਹਨਾਂ ਦੀ ਬੁੱਧੀ ਪਰਮੇਸ਼ਰ ਜੀ ਦੇ ਪਿਆਰ ਦੇ ਅੰਦਰ ਰੰਗੀ ਗਈ ਏ। ਉਹਨਾਂ ਪ੍ਰੇਮਾ ਭਗਤੀ ਵਾਲਿਆਂ ਨੇ ਪ੍ਰੇਮ ਦੇ ਨਾਲ ਸੰਤ ਜਨਾਂ ਦੇ ਨਾਲ ਮਿਲ ਕੇ ਬੰਦਗੀ ਕਰਕੇ ਵਾਹਿਗੁਰੂ ਜੀ ਨੂੰ ਪ੍ਰਾਪਤ ਕੀਤਾ ਹੈ। ਭਾਈ, ਸਭ ਤੋਂ ਸੌਖਾ ਤਰੀਕਾ ਹੈ ਸੰਤ ਜਨਾਂ ਦੀ ਸੰਗਤ ਕਰਕੇ ਨਾਮ ਜਪਣਾ। ਸਾਧ ਸੰਗਤ ਜੀ, ਕਿਸੇ ਨੇ ਇੱਥੋਂ ਚਾਲੇ ਪਾ ਦਿੱਤੇ ਹੋਣ ਤੇ ਜਾਣਾ ਹੋਵੇ ਸ੍ਰੀ ਅੰਮ੍ਰਿਤਸਰ ਸਾਹਿਬ, ਗੱਡੀ ਸਟਾਰਟ ਕਰ ਲਈ, ਟੈਂਕੀ ਫੁੱਲ ਕਰਾ ਲਈ, ਰਸਤੇ ਦਾ ਖਰਚਾ ਵੀ ਲੈ ਲਿਆ, ਪਰ ਰਸਤੇ ਦਾ ਪਤਾ ਹੀ ਨਹੀਂ ਕਿ ਜਾਣਾ ਕਿਹੜੀ ਸੜਕ 'ਤੇ ਹੈ। ਹੁਣ ਮਾਰਗ ਦੱਸਣ ਵਾਸਤੇ ਵੀ ਤਾਂ ਕੋਈ ਚਾਹੀਦਾ ਨਾ। ਉਹ ਮਾਰਗ ਦੱਸਣ ਵਾਲਾ ਭਾਵੇਂ ਤਾਂ ਕੋਈ ਸੁਹਿਰਦ ਸੱਜਣ ਹੋਵੇ, ਭਾਵੇਂ ਕੋਈ ਰਾਹ ਦਾ ਜਾਣਕਾਰ ਹੋਵੇ, ਅਤੇ ਭਾਵੇਂ ਨੈਵੀਗੇਸ਼ਨ ਕਿਉਂ ਨਾ ਲਗਾਇਆ ਹੋਵੇ ਫੋਨ 'ਤੇ। ਜੇ ਤਾਂ ਕੋਈ ਰਾਹ ਦੱਸਣ ਵਾਲਾ ਹੈ ਫਿਰ ਤਾਂ ਸੌਖੇ ਪਹੁੰਚ ਜਾਵੋਗੇ, ਜੇ ਰਸਤਾ ਹੀ ਦੱਸਣ ਵਾਲਾ ਕੋਈ ਨਹੀਂ ਤਾਂ ਪੈਂਡਾ ਦੂਰ ਦਾ ਪਹਿਲਾਂ ਕਦੇ ਗਏ ਨਹੀਂ, ਫਿਰ ਕਿਵੇਂ ਪਹੁੰਚਿਆ ਜਾ ਸਕਦਾ, ਅਰਥਾਤ ਨਹੀਂ ਪਹੁੰਚਿਆ ਜਾ ਸਕਦਾ। ਇਸ ਪ੍ਰਕਾਰ ਗਰੀਬ ਨਿਵਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਰਾਹ ਦਸੇਰੇ ਨੇ ਸੰਤ ਜਨ, ਕਿਉਂਕਿ ਉਹਨਾਂ ਨੇ ਪਰਮੇਸ਼ਰ ਜੀ ਦੀ ਪ੍ਰਾਪਤੀ ਕੀਤੀ ਹੈ। ਜਿਵੇਂ ਉਹਨਾਂ ਨੇ ਪ੍ਰਾਪਤੀ ਕੀਤੀ ਹੈ, ਜਿਵੇਂ ਉਹ ਪ੍ਰੇਮਾ ਭਗਤੀ ਦੇ ਮਾਰਗ ਦੇ ਉੱਪਰ ਚੱਲੇ ਨੇ, ਜਿਸ ਗਲਤ ਪਾਸੇ ਨੂੰ ਨਹੀਂ ਮੁੜਨਾ, ਕਾਮ ਕ੍ਰੋਧ ਇਤਿਆਦਿਕ ਦੇ ਵਸੀਕਾਰ ਨਹੀਂ ਹੋਣਾ, ਮਨਮੁਖਤਾਈ ਦੇ ਰਸਤੇ 'ਤੇ ਨਹੀਂ ਜਾਣਾ, ਠੇਕਿਆਂ ਸਿਨੇਮਿਆਂ ਦੇ ਰਸਤੇ 'ਤੇ ਨਹੀਂ ਜਾਣਾ, ਮਨਮੁਖਾਂ ਦੇ ਨਾਲ ਕੁਮਾਰਗੀਏ ਨਹੀਂ ਹੋਣਾ, ਕੁਸੰਗਤ ਵੱਲ ਨਹੀਂ ਜਾਣਾ, ਇਹ ਸੰਤ ਜਨ ਦੱਸਦੇ ਨੇ। ਜਿਵੇਂ ਰਾਹ ਦਾ ਜਾਣਕਾਰ ਹੋਵੇ ਤਾਂ ਦੱਸ ਦਿੰਦਾ ਇੱਧਰ ਨੂੰ ਨਹੀਂ ਮੁੜਨਾ, ਇੱਧਰ ਮੁੜ ਗਏ ਤਾਂ ਗਲਤ ਰਸਤੇ ਪੈ ਜਾਵਾਂਗੇ, ਮੰਜ਼ਿਲ ਤੋਂ ਖੁੰਝ ਜਾਵਾਂਗੇ। ਸੰਤ ਜਨ ਦੱਸਦੇ ਨੇ, ਭਾਈ ਪਰ ਤਨ ਭਰ ਧਨ ਵੱਲ ਨਹੀਂ ਜਾਣਾ, ਨਹੀਂ ਤੇ ਮਾਰਗ ਤੋਂ ਖੁੰਝ ਗਏ ਤੇ ਪਰਮੇਸ਼ਰ ਜੀ ਦੇ ਪ੍ਰਾਪਤੀ ਵਾਲੇ ਮਾਰਗ ਤੋਂ ਭਟਕ ਜਾਵੋਗੇ। ਇਸ ਪ੍ਰਕਾਰ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਸੰਤ ਜਨ ਜਿਹੜੇ ਅੰਤਰ ਆਤਮੇ ਪਰਮੇਸ਼ਰ ਜੀ ਦੇ ਨਾਲ ਭੇਦ ਹੋਏ ਨੇ, ਮਿਲ ਰਹੇ ਨੇ, ਏਕਮਿਕ ਹੋ ਰਹੇ ਨੇ, ਉਹਨਾਂ ਦੇ ਨਾਲ ਮਿਲ ਕਰਕੇ ਬੰਦਗੀ ਕਰੀਏ। ਇੱਕ ਤਾਂ ਉਹਨਾਂ ਦਾ ਔਰਾ ਇੰਨਾ ਪ੍ਰਭਾਵਿਤ ਕਰਦਾ ਕਿ ਮਨ ਛੇਤੀ ਇਕਾਗਰ ਹੋ ਜਾਂਦਾ। ਇੱਕ ਕੋਈ ਗੱਡੀ ਫਸੀ ਹੋਵੇ ਤੇ ਇਕੱਲਾ ਬੰਦਾ ਧੱਕਾ ਮਾਰ ਕੇ ਕੱਢੇ ਤੇ ਨਹੀਂ ਨਿਕਲਦੀ ਨਾ, ਜੇ 10-20-50 ਜਾਣੇ ਧੱਕਾ ਮਾਰ ਕੇ ਕੱਢਣ ਤੇ ਇਕੱਲੇ ਨਾਲ ਹੀ ਕੱਢ ਲੈਂਦੇ ਨੇ। ਇਸੇ ਪ੍ਰਕਾਰ ਇਹ ਮਨ ਰੂਪੀ ਗੱਡੀ ਚਿੱਕੜ ਰੂਪੀ ਦਲ ਦਲ ਦੇ ਅੰਦਰ ਫਸੀ ਪਈ ਹੈ। ਪੰਕ ਜੋ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਲੇ। ਸਤਿਗੁਰੂ ਜੀ ਬਚਨ ਕਰਦੇ ਨੇ, ਮਨ ਰੂਪੀ ਪੈਰ ਮੋਹ ਰੂਪੀ ਚਿੱਕੜ ਵਿੱਚ ਐਸੇ ਖੁੱਭੇ ਨੇ, ਇੱਕ ਪੈਰ ਵੀ ਅੱਗੇ ਚੱਲਿਆ ਹੀ ਨਹੀਂ ਜਾਂਦਾ। ਜਦੋਂ ਗੱਡੀ ਫਸ ਜਾਵੇ, ਨਾ ਚੱਲਿਆ ਜਾਵੇ, ਸਾਰੇ ਜਾਣੇ ਮਿਲ ਕੇ ਧੱਕਾ ਮਾਰਨ, ਇੱਕ ਹੱਲੇ ਨਾਲ ਹੀ ਗੱਡੀ ਨਿਕਲ ਜਾਂਦੀ ਏ। ਜਦੋਂ ਸੰਗਤੀ ਰੂਪ ਵਿੱਚ ਸਾਧ ਸੰਗਤ ਜੀ ਸਾਰੇ ਮਿਲ ਕੇ ਹੱਲੇ ਦਾ ਕੀਰਤਨ ਕਰਦੇ ਨੇ, ਤੇ ਜਿਹੜਾ ਮਨ ਵਿਕਾਰਾਂ ਵਿੱਚ ਮੋਹ ਦੇ ਚਿੱਕੜ ਵਿੱਚ ਫਸਿਆ ਹੁੰਦਾ ਨਾ, ਇੱਕ ਸੰਗਤ ਨਾਲ ਹੀ ਪਾਰ ਹੋ ਜਾਂਦਾ, ਮੋਹ ਛੁੱਟ ਜਾਂਦੇ ਨੇ, ਵਿਕਾਰਾਂ ਦੇ ਮੋਹ ਛੁੱਟ ਜਾਂਦੇ ਨੇ, ਵਿਕਾਰੀਆਂ ਦੀ ਸੰਗਤ ਛੁੱਟ ਜਾਂਦੀ ਏ, ਨਸ਼ਿਆਂ ਦੀ ਭੈੜੀ ਆਦਤ ਛੁੱਟ ਜਾਂਦੀ ਏ ਜਦੋਂ ਗੁਰਮੁਖਾਂ ਦੀ ਸੰਗਤ ਹੋ ਜਾਵੇ। ਹਜ਼ੂਰ ਬਚਨ ਕਰਦੇ ਨੇ, ਸੰਤ ਜਨਾਂ ਦੀ ਸੰਗਤ ਕਰਨੀ ਹੈ ਭਾਈ, ਉਹਨਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਨਾਮ ਜਪਣਾ, ਉਹਨਾਂ ਦੀਆਂ ਸਿੱਖਿਆਵਾਂ ਨੂੰ ਧਾਰਨ ਕਰਨਾ, ਫਿਰ ਬੁੱਧੀ ਪਰਮੇਸ਼ਰ ਜੀ ਦੇ ਪ੍ਰੇਮ ਦੇ ਅੰਦਰ ਰੰਗੀ ਜਾਂਦੀ ਏ। ਐਸਾ ਵੱਡਾ ਭਾਰੀ ਵੱਡਾ ਸੁੱਖ ਆਨੰਦ ਪ੍ਰਾਪਤ ਹੁੰਦਾ ਵੱਡੇ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ, ਜਿਸ ਦੇ ਆਨੰਦ ਨੂੰ ਫਿਰ ਵਰਣਨ ਕਰਕੇ ਨਹੀਂ ਦੱਸਿਆ ਜਾ ਸਕਦਾ। ਇਵੇਂ ਸਤਿਗੁਰੂ ਜੀ ਨੇ ਸਾਧ ਸੰਗਤ ਦੁਆਰਾ ਪਰਮੇਸ਼ਰ ਜੀ ਦੀ ਪ੍ਰਾਪਤੀ ਜਣਾਈ ਹੈ ਜੀ।
1: ਮਹੱਲਾ ਪੰਜਵਾਂ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਮਲਾਰ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਮੋਹੇ ਪ੍ਰੀਤਮ ਦੇਹੋ ਮਿਲਾਈ।
0: ਮਹਾਰਾਜ, ਜੇ ਸੰਤ ਜਨਾਂ ਦੀ ਦੀਦਾਰ ਹੋ ਜਾਣ ਤੇ ਪਰਮੇਸ਼ਰ ਜੀ ਦੀ ਪ੍ਰਾਪਤੀ ਵਾਸਤੇ ਕਿਵੇਂ ਤਿੰਨਾਂ ਨੂੰ ਬੇਨਤੀ ਕਰੀਏ? ਹਜ਼ੂਰ ਫਰਮਾਉਂਦੇ ਨੇ, ਤਿੰਨਾਂ ਨੂੰ ਬੇਨਤੀ ਕਰੀਏ। ਮਾਈ, ਮਾਈ ਨਾਮ ਹੈ ਮਾਤਾ ਦਾ, ਬੱਚੇ ਦਾ ਸਭ ਤੋਂ ਵੱਧ ਹਿੱਤ ਕਰਨ ਵਾਲੀ ਮਾਂ ਹੁੰਦੀ ਹੈ। ਮਾਂ ਤੋਂ ਜ਼ਿਆਦਾ ਬੱਚੇ ਦਾ ਹਿੱਤ ਕੋਈ ਕਰ ਹੀ ਨਹੀਂ ਸਕਦਾ। ਜਗਿਆਸੂ ਦਾ ਸਭ ਤੋਂ ਵੱਧ ਹਿੱਤ ਕਰਨ ਵਾਲੇ ਸੰਤ ਜਨ ਹੁੰਦੇ ਨੇ, ਸੰਤ ਜਨਾਂ ਤੋਂ ਵੱਧ ਹਿੱਤ ਜਗਿਆਸੂ ਦਾ ਕੋਈ ਕਰ ਹੀ ਨਹੀਂ ਸਕਦਾ। ਦੁਨਿਆਵੀ ਮਿੱਤਰ ਠੇਕੇ ਸਿਨੇਮੇ ਲੈ ਜਾਣਗੇ, ਜੀਵਨ ਬਰਬਾਦ ਕਰ ਦੇਣਗੇ, ਪਰ ਸੰਤ ਜਨ ਹਿੱਤ ਕਰਕੇ ਨਾਮ ਜਪਾਉਂਦੇ ਨੇ। ਮਾਂ ਦੀ ਨਿਆਈ ਹਿੱਤ ਕਰਨ ਵਾਲੇ ਸੰਤ। ਇਸ ਕਰਕੇ ਬੇਨਤੀ ਕਰਨੀ ਏ, ਮਾਈ ਮੇਰੀ ਮਾਤਾ ਦੀ ਨਿਆਈ, ਮੇਰੇ ਪਿਤਾ ਦੀ ਨਿਆਈ ਹੈ ਸੰਤ ਜਨੋ, ਮੋਹੇ ਪ੍ਰੀਤਮ ਦੇਹ ਮਿਲਾਈ। ਜਿਵੇਂ ਮਾਤਾ ਪਿਤਾ ਆਪਣੀ ਬੱਚੀ ਨੂੰ ਵਰ ਦੀ ਪ੍ਰਾਪਤੀ ਕਰਾ ਦਿੰਦੇ ਨੇ ਨਾ, ਵਰ ਦੇ ਲੜ, ਕੰਤ ਦੇ ਲੜ, ਪਤੀ ਦੇ ਲੜ ਬੱਚੀ ਨੂੰ ਲਾ ਦਿੰਦੇ ਨੇ, ਸੰਤ ਜਨ ਜਗਿਆਸੂ ਨੂੰ ਗੁਰ ਪਰਮੇਸ਼ਰ ਜੀ ਦੇ ਲੜ, ਪਰਮੇਸ਼ਰ ਪਤੀ ਜੀ ਦੇ ਲੜ ਲਾ ਦਿੰਦੇ ਨੇ। ਬੇਨਤੀ ਕਰਨੀ ਹੈ ਸੰਤ ਜਨੋ, ਆਪ ਜੀ ਮਾਤਾ ਪਿਤਾ ਦੀ ਨਿਆਈ ਸਾਡਾ ਭਲਾ ਚਾਹੁਣ ਵਾਲੇ ਹੋ, ਕਿਰਪਾਲਤਾ ਕਰਕੇ ਪਤੀ ਪਰਮੇਸ਼ਰ ਪ੍ਰੀਤਮ ਜੋ ਪਰਮ ਪ੍ਰੇਮ ਦੇ ਆਸਪਦ ਰੂਪ ਨੇ, ਤਿਨ੍ਹਾਂ ਦੇ ਨਾਲ ਸਾਨੂੰ ਮਿਲ ਦੇਣਾ ਕਰੋ।
1: ਸਹੇਲੀ ਸੁਖ ਪਰ ਸੂਤੀ,
0: ਜਿਹੜੀਆਂ ਮਹਾਤਮਾ ਰੂਪ ਸਖੀਆਂ ਪਤੀ ਪਰਮੇਸ਼ਰ ਜੀ ਨੂੰ ਹਿਰਦੇ ਰੂਪੀ ਸੇਜਾ ਤੇ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ ਹੈ ਅਚੁੱਤ ਸੁਖ ਦੀ ਪ੍ਰਾਪਤੀ, ਸ਼ਾਂਤੀ ਰੂਪੀ ਨੀਂਦ ਦੇ ਅੰਦਰ ਆਨੰਦ ਪੂਰਵਕ ਸੁੱਤੀਆਂ ਨੇ, ਅਰਥਾਤ ਆਨੰਦ ਪੂਰਵਕ ਸੁਰਤ ਇਕਾਗਰ ਕਰਕੇ ਨਾਮ ਦੇ ਅੰਦਰ ਲੀਨ ਹੋਈਆਂ ਹਨ।
1: ਘਰ ਲਾਲ ਵਸਾਈ,
0: ਜਿਨ੍ਹਾਂ ਦਾ ਹਿਰਦਾ ਰੂਪੀ ਘਰ ਲਾਲ ਪਿਆਰੇ ਪਰਮੇਸ਼ਰ ਜੀ ਨੇ ਸ਼ੁਭ ਗੁਣਾਂ ਦੇ ਸਹਿਤ ਵਸਾ ਦਿੱਤਾ ਹੈ, ਜਿਹ ਘਰ ਜਿਨ੍ਹਾਂ ਜਗਿਆਸੂਆਂ ਨੇ, ਜਿਨ੍ਹਾਂ ਬੀਬੀਆਂ ਨੇ, ਜਿਨ੍ਹਾਂ ਮਹਾਤਮਾ ਰੂਪ ਸਖੀਆਂ ਨੇ, ਘਰ ਰਾਰੇ ਨੂੰ ਸਿਹਾਰੀ ਆ, ਘਰ ਦੇ ਅੰਦਰ ਹਿਰਦੇ ਰੂਪੀ ਘਰ ਦੇ ਅੰਦਰ ਲਾਲ ਲੱਲੇ ਨੂੰ ਔਂਕੜ ਆ, ਇੱਕ ਦਾ ਵਾਚਕ, ਇੱਕ ਪਿਆਰੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਵਸਾਈ ਵਸਾ ਲਿਆ ਹੈ। ਸਾਧ ਸੰਗਤ ਜੀ, ਇਸਤਰੀ ਤੇ ਉਹੀ ਸੁੱਖ ਮਾਣੇਗੀ ਨਾ ਜੋ ਇੱਕ ਪਤੀ ਦੀ ਵਫ਼ਾਦਾਰ ਹੋ ਕਰਕੇ ਰਵੇਗੀ, ਤੇ ਜਗਿਆਸੂ ਉਹੀ ਸੁੱਖ ਮਾਣੇਗਾ ਜਿਹੜਾ ਇੱਕ ਪਰਮੇਸ਼ਰ ਜੀ ਦਾ ਵਫ਼ਾਦਾਰ ਹੋ ਕੇ ਰਵੇਗਾ। ਕਦੇ ਮੜੀਆਂ ਪੂਜ ਲਈਆਂ, ਕਦੇ ਮੱਟਾਂ ਦਾ ਪੂਜਨ ਕਰ ਲਿਆ, ਕਦੇ ਦੇਵੀ ਦੇਵਤਿਆਂ ਦਾ, ਬਹੁਤਿਆਂ ਤੇ ਉੱਪਰ ਆਸ ਰੱਖਣ ਵਾਲੀ ਬੀਬੀ ਸੁੱਖ ਨਹੀਂ ਪਾਉਂਦੀ ਤੇ ਬਹੁਤਿਆਂ ਉੱਪਰ ਆਸ ਰੱਖਣ ਵਾਲਾ ਜਗਿਆਸੂ ਸੁੱਖ ਨਹੀਂ ਪਾਉਂਦਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਜਿਹ ਘਰ ਲਾਲ ਵਸਾਈ, ਜਿਨ੍ਹਾਂ ਸਾਧੂ ਮਹਾਤਮਾ ਰੂਪ ਇਸਤਰੀਆਂ ਨੇ ਹਿਰਦੇ ਦੇ ਵਿੱਚ ਪਿਆਰੇ ਲਾਲ ਕੰਤ ਜੀ ਨੂੰ ਵਸਾਇਆ ਹੈ, ਉਹ ਆਨੰਦ ਅਵਸਥਾ ਦੇ ਸਹਿਤ ਸਮਾਧੀ ਇਸਤਰ ਤੇ ਹੋ ਕਰਕੇ ਜੁੜੀਆਂ ਹਨ ਪਰਮੇਸ਼ਰ ਜੀ ਦੇ ਸਰੂਪ ਧਿਆਨ ਅੰਦਰ, ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ।
1: ਅਵਗਨ ਪ੍ਰਭ ਸਦਾ ਦਿਆਲਾ,
0: ਬੇਨਤੀ ਕਰਨੀ ਹੈ ਮਹਾਤਮਾ ਰੂਪ ਸਖੀਓ, ਮੇਰੇ ਵਿੱਚ ਬਹੁਤ ਅਵਗਣ ਨੇ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ। ਇੱਕ ਤੇ ਮਾਇਆ ਦਾ ਬੜਾ ਮੋਹ ਹੈ, ਇੱਕ ਭਰਮਾਂ ਵਿੱਚ ਪੈ ਕਰਕੇ ਪਰਮੇਸ਼ਰ ਜੀ ਦੀ ਬੰਦਗੀ ਕਰਨੀ ਭੁੱਲ ਗਏ ਆ। ਯਾਦ ਕੀ ਹੈ, ਸੁਤ ਦਾਰਾ ਸਿਓ ਪ੍ਰੀਤ ਲਗਾਈ, ਪੁੱਤਰਾਂ ਦੇ ਨਾਲ ਤੇ ਇਸਤਰੀ ਦੇ ਨਾਲ ਪ੍ਰੀਤੀ ਲਾਈ, ਬਸ ਇੰਨਾ ਹੀ ਯਾਦ ਹੈ ਕਿ ਜਿੱਥੋਂ ਵੀ ਮਿਲੇ ਖੋਹ ਖਿੰਚ ਕੇ ਲਿਆ ਕੇ ਇਸਤਰੀ ਪੁੱਤਰ ਨੂੰ ਦੇ ਦਈਏ। ਇਸ ਪ੍ਰਕਾਰ ਦਾ ਸਾਡਾ ਸੁਭਾਅ ਹੋ ਰਿਹਾ ਹੈ, ਮੋਹੇ ਅਵਗਨ, ਮੇਰੇ ਵਿੱਚ ਬਹੁਤ ਜ਼ਿਆਦਾ ਔਗਣ ਨੇ। ਅਵਗਣ ਦਾ ਨੰਨਾ ਮੁਕਤਾ ਜਿਹੜਾ ਬਹੁ ਗਿਣਤੀ ਦਾ ਵਾਚਕ ਹੈ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰੋ ਪਾਵਹੋ, ਡੁੱਬਦੇ ਪੱਥਰ ਤਾਰੇ। ਪ੍ਰਭ ਸਦਾ ਦਇਆਲਾ, ਹੇ ਮਹਾਤਮਾ ਰੂਪ ਮਾਤਾ ਪਿਤਾ ਦੀ ਨਿਆਈ, ਵੱਡਿਓ ਬਜ਼ੁਰਗੋ, ਸੁਣਿਆ ਕਿ ਪਰਮੇਸ਼ਰ ਜੀ ਸਦਾ ਸਦਾ ਦੀਨਾਂ ਦੇ ਉੱਪਰ ਦਇਆਲਤਾ ਕਰਨ ਵਾਲੇ ਹਨ।
1: ਨਿਰਗੁਣ ਕਿਆ ਚਤੁਰਾਈ,
0: ਪਰ ਮੈਂ ਨਿਰਗੁਣ ਆ ਰਿਹਾ ਹਾਂ, ਮੇਰੇ ਅੰਦਰ ਕੋਈ ਚਤੁਰਾਈ ਨਹੀਂ, ਕੋਈ ਸਮਝ ਨਹੀਂ, ਕੋਈ ਆਤਮ ਵਿਸ਼ੈਣੀ ਮਤ ਨਹੀਂ ਹੈ ਮੈਨੂੰ ਕਿ ਸ੍ਰੇਸ਼ਟਤਾਈ ਦੇ ਕਰਕੇ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ
1: ਲਵਾਂ।
0: ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਹਿਰਦੇ ਦੇ ਵਿੱਚ ਈਰਖਾ ਐਸੀ ਵਧੀ ਹੋਈ ਏ, ਉਹਨਾਂ ਦੀ ਬਰਾਬਰੀ ਕਰਨਾ ਲੋੜਦੀ ਆ ਜੋ ਪ੍ਰਭੂ ਪਰਮੇਸ਼ਰ ਜੀ ਦੇ ਨਾਲ ਰੰਗੀਆਂ ਹੋਈਆਂ ਨੇ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀ ਆਹ, ਮਨੁੱਖ ਸੁੱਧਾ ਕਾਲੀਆ, ਬਾਹਰ ਚਿੱਟਵੀ ਆਹ, ਰੀਸਾ ਕਰੇ ਤਿਨਾੜੀਆ, ਜੋ ਸੇਵਹਿ ਦਰ ਖੜੀ ਆਹ, ਜਿਹੜੀਆਂ ਪਰਮੇਸ਼ਰ ਜੀ ਦੇ ਦਰ ਤੇ ਖੜੀਆਂ ਸੇਵਾ ਕਰਦੀਆਂ ਨੇ, ਬਰਾਬਰੀ ਤੇ ਅਸੀਂ ਉਹਨਾਂ ਦੀਆਂ ਕਰਦੀਆਂ ਫਿਰਦੀਆਂ ਹਾਂ, ਰੀਸਾਂ ਤੇ ਉਹਨਾਂ ਦੀਆਂ ਕਰਦੀਆਂ ਫਿਰਦੀਆਂ ਹਾਂ। ਨਾ ਕੋਈ ਚਤੁਰਾਈ, ਨਾ ਕੋਈ ਸਿਆਣਪ, ਨਾ ਕੋਈ ਸੁਗੜਤਾ, ਨਾ ਕੋਈ ਜਪ, ਨਾ ਕੋਈ ਪ੍ਰੇਮ, ਨਾ ਪ੍ਰੇਮਾ ਭਗਤੀ, ਨਾ ਬੰਦਗੀ। ਤੇ ਜਿਹੜੀਆਂ ਪ੍ਰਭੂ ਪਰਮੇਸ਼ਰ ਜੀ ਦੇ ਪ੍ਰੇਮ ਰੰਗ ਵਿੱਚ ਰੰਗੀਆਂ ਨੇ, ਉਹਨਾਂ ਦੀ ਬਰਾਬਰੀ ਕਰਦੀਆਂ ਫਿਰਦੀਆਂ
1: ਹਾਂ।
0: ਮਹਾਂਪੁਰਖੋ, ਇਹ ਮੇਰੇ ਮਨ ਦੀ ਹਉਮੈ ਤੇ ਮੇਰੇ ਮਨ ਦੀ ਢੀਠਤਾਈ ਹੈ, ਇਹ ਕਠੋਰਤਾਈ ਹੈ। ਆਪਣੇ ਔਗਣਾਂ ਦਾ ਪਤਾ ਵੀ ਹੈ, ਤਾਂ ਵੀ ਆਪਣੇ ਆਪ ਨੂੰ ਪ੍ਰਭੂ ਪਰਮੇਸ਼ਰ ਜੀ ਦੀਆਂ ਪਿਆਰੀਆਂ ਜਗਿਆਸੂਆਂ ਦੀ ਨਿਆਈ ਜਾਣਦੀਆਂ ਹਾਂ।
1: ਨਿਮਾਣੀ ਸ਼ਰਨ ਇੱਕ ਤਾਕੀ,
0: ਸੋ ਸੰਤ ਜਨਾਂ ਨੇ ਫਿਰ ਪੁੱਛਿਆ, ਸਾਡੇ ਤੋਂ ਕੀ ਲੋੜਦੇ ਹੋ, ਕਿਉਂ ਆਏ ਹੋ ਚੱਲ ਕਰਕੇ? ਤੇ ਬੇਨਤੀ ਕਰਨੀ ਹੈ, ਮਹਾਰਾਜ ਹੈ ਸੰਤ ਜਨੋ, ਭਾਈ ਨਿਮਾਣੀ, ਮੈਂ ਜਗਿਆਸੂ ਇਸਤਰੀ ਪਤੀ ਪਰਮੇਸ਼ਰ ਜੀ ਦੀ ਚਾਹਤ ਵਾਲੀ ਬਹੁਤੀ ਨਿਮਾਣੀ ਹੋ ਕਰਕੇ ਸਰਨ ਇੱਕ ਤਾਕੀ। ਇਹ ਜਿਹੜਾ ਪਾਠ ਹੈ ਤੱਤੇ ਕੰਨਾ ਕਕੇ ਬਿਹਾਰੀ ਤਾਕੀ, ਪਰ ਅਰਥ ਵਾਸਤੇ ਜੋ ਸ਼ੁੱਧ ਉਚਾਰਨ ਸੰਪਰਦਾਇ ਪੁਰਾਤਨ ਪਾਠ ਤਾਕੀ, ਤਾਕੀ ਦਾ ਅਰਥ ਹੁੰਦਾ ਤੱਕੀ ਭਾਵ ਵੇਖੀ, ਓਟ ਤੱਕੀ ਆਸਰਾ ਤੱਕਣਾ। ਮਹਾਤਮਾ ਜਨੋ ਮੈਂ ਬਹੁਤੀ ਨਿਮਾਣੀ ਹੋ ਕਰਕੇ ਨਾ ਆਪ ਜੀ ਦੀ ਸ਼ਰਨ ਤੱਕਣਾ ਕੀਤੀ ਹੈ। ਆਪ ਜੀ ਪਰਮੇਸ਼ਰ ਜੀ ਦੇ ਨਾਲ ਮਿਲੇ ਹੋ, ਤੁਹਾਡੀ ਸ਼ਰਨ ਵਿੱਚ ਪੈ ਜਾਵਾਂ ਤੇ ਮੈਨੂੰ ਮਿਲ ਦੇਵੋਗੇ
1: ਸਤਿਗੁਰ ਪੁਰਖ ਸੁਖਦਾਈ।
0: ਸੋ ਇਸ ਪ੍ਰਕਾਰ ਜੋ ਪੂਰੇ ਸਤਿਗੁਰੂ ਜੀ ਨੇ ਗੁਰ ਸਤਿਗੁਰ ਗੁਰ ਕਹੀਏ ਪੂਜਨੀਕ ਗੁਰ ਕਹੀਏ ਸਭਨਾ ਤੋਂ ਵੱਡੇ, ਕਿੰਨੇ ਵੱਡੇ ਜੀ, 33 ਕਰੋੜ ਦੇਵਤੇ ਤ੍ਰਿਦੇਵ, 96 ਕਰੋੜ ਦੇਵੀਆਂ, ਸਾਰੇ 55 ਪਦਮ ਦੈਂਤ, ਮਾਨਵ ਜਕਸ਼ ਕਿੰਨਰ ਪਿਸਾਚ ਦਾਨਵ, ਕੋਈ ਵੀ ਜਿਸ ਗੁਰੂ ਜੀ ਦੇ ਬਰਾਬਰ ਪੁੱਜ ਨਹੀਂ ਸਕਦਾ, ਜੋ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ, ਐਸੇ ਜੋ ਵੱਡਿਆਂ ਤੋਂ ਵੱਡੇ ਸਭ ਤੋਂ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਪੁਰਖ ਸੁਖਦਾਈ ਸੁੱਖਾਂ ਦੇ ਦਾਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਹੇ ਸਾਧੂ ਜਨੋ ਮਹਾਤਮਾ ਜਨੋ ਮੈਨੂੰ ਐਸੇ ਪੂਰੇ ਸਤਿਗੁਰਾਂ ਦੇ ਨਾਲ ਮੇਲ ਦੇਵੋ।
1: ਇੱਕ ਨਿਮਖ ਮਹਿ ਮੇਰਾ ਸਭ ਦੁੱਖ ਕਾਟਿਆ।
0: ਜੇਕਰ ਮੈਨੂੰ ਸਤਿਗੁਰਾਂ ਦੇ ਨਾਲ ਮੇਲ ਦੇਵੋ ਨਾ, ਤੇ ਸਤਿਗੁਰਾਂ ਦਾ ਇਹ ਪਰਉਪਕਾਰ ਹੈ ਜਿਹੜੇ ਸਤਿਗੁਰੂ ਜੀ ਨੂੰ ਮਿਲਦੇ ਨੇ, ਸਤਿਗੁਰੂ ਜੀ ਇੱਕ ਨਿਮਖ ਮਾਤਰ ਵਿੱਚ ਉਹਨਾਂ ਦਾ ਸਾਰਾ ਦੁੱਖ ਕੱਟ ਦਿੰਦੇ ਨੇ। ਸਿੱਖਾਂ ਦੀਆਂ ਸਾਖੀਆਂ ਆਉਂਦੀਆਂ ਨੇ ਨਾ, ਜਦੋਂ ਸਿਦਕਵਾਨ ਸਿੱਖਾਂ ਤੇ ਸਤਿਗੁਰੂ ਜੀ ਪ੍ਰਸੰਨ ਹੁੰਦੇ ਨੇ, ਭਾਈ ਜੱਗੇ ਜੀ ਦੀ ਨਿਆਈ ਤੇ ਕੀ ਬਚਨ ਕਰਦੇ ਨੇ, ਸਿੱਖਾ ਨਿਹਾਲ ਨਿਹਾਲ ਨਿਹਾਲ ਹੋਇਆ। ਭਾਈ ਮੱਝ ਜੀ ਦੇ ਤਾਂ ਹੀ ਬਚਨ ਕਰਦੇ ਨੇ, ਸਿੱਖਾ ਨਿਹਾਲ ਨਿਹਾਲ ਨਿਹਾਲ ਹੋਇਆ। ਲੱਦੇ ਪਰਉਪਕਾਰੀ ਜੀ ਦੇ ਤਾਂ ਹੀ ਬਚਨ ਕਰਦੇ ਨੇ, ਸਿੱਖਾ ਨਿਹਾਲ ਨਿਹਾਲ ਨਿਹਾਲ ਹੋਇਆ। ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੀਸ ਲੈ ਕਰਕੇ ਭਾਈ ਜੈਤਾ ਜੀ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਪੁੱਜੇ, ਤੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਜੈਤਾ ਜੀ ਦੇ ਤਾਂ ਹੀ, ਭਾਈ ਜੈਤਾ ਜੀ ਕਿੰਨੇ ਸਿੱਖ ਤੁਹਾਡੇ ਨਾਲ ਆਏ ਨੇ, ਜਿੰਨੇ ਤੁਹਾਡੇ ਨਾਲ ਆਏ ਨੇ ਸਭ ਨਿਹਾਲ ਹੋਗ। ਜੋ ਲਿਖਤੀ ਬਚਨ ਨੇ ਨਾ, ਉਹ ਬਚਨ ਨੇ ਸਭ ਨਿਹਾਲ ਹੋਗ, ਅਰਥਾਤ ਸਾਰੇ ਨਿਹਾਲ ਹੋਏ। ਨਿਹਾਲ ਦਾ ਭਾਵ ਹੁੰਦਾ ਦੁੱਖਾਂ ਤੋਂ ਰਹਿਤ ਹੋ ਜਾਣਾ, ਛੁਟਕਾਰਾ ਹੋ ਜਾਣਾ। ਨਾ ਕੋਈ ਦੁਨੀਆਂ ਦੇ ਦੁੱਖ ਰਹਿ ਜਾਣੇ, ਨਾ ਜਨਮ ਮਰਨ ਦੇ ਦੁੱਖ ਰਹਿ ਜਾਣੇ, ਨਾ ਲੇਖੇ ਦੇ ਜਮਾਂ ਦੇ ਦੁੱਖ ਰਹਿ ਜਾਣੇ, ਸਾਰੇ ਦੁੱਖਾਂ ਤੋਂ ਛੁਟਕਾਰਾ, ਉਸਦਾ ਨਾਮ ਹੈ ਨਿਹਾਲ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਇਸ ਪ੍ਰਕਾਰ, ਭਾਈ ਏਕ ਨਿਮਖ ਮਹਿ ਮੇਰਾ ਸਭ ਦੁੱਖ ਕਾਟਿਆ। ਸਤਿਗੁਰੂ ਜੀ ਕਿਰਪਾ ਕਰਕੇ ਮੇਰਾ ਨਿਮਖ ਮਾਤਰ ਵਿੱਚ ਸਾਰਾ ਦੁੱਖ ਕੱਟ ਦੇਣਗੇ।
1: ਨਾਨਕ ਸੁਖ ਰਹਿਣ ਬਿਹਾਈ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਜਿਨ੍ਹਾਂ ਨੂੰ ਵੀ ਪੂਰੇ ਸਤਿਗੁਰੂ ਜੀ ਮਿਲੇ ਨੇ ਨਾ, ਉਹਨਾਂ ਦੀ ਰਹਿਣ ਜ਼ਿੰਦਗੀ ਰੂਪੀ ਜਿਹੜੀ ਰਾਤ ਹੈ ਉਹ ਸੁੱਖਾਂ ਦੇ ਸਹਿਤ ਬਤੀਤ ਹੋਈ ਹੈ। ਉਹਨਾਂ ਨੂੰ ਜੀਵਨ ਭਰ ਦੇ ਅੰਦਰ ਮਨ ਦਾ ਕੋਈ ਸੰਤਾਪ ਨਹੀਂ ਲੱਗਦਾ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸਤਿਗੁਰੂ ਜੀ ਦੀ ਸੱਚੀ ਬਾਣੀ, ਬਾਣੀਆ ਸਿਰ ਬਾਣੀ, ਧੁਰਕੀ ਬਾਣੀ, ਇਲਾਹੀ ਬਾਣੀ, ਦਰਗਾਹੀ ਬਾਣੀ, ਨਿਰੰਕਾਰ ਜੀ ਦੀ ਬਾਣੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇਵਡ ਅਵਰ ਨਾ ਕੋਏ। ਤੇ ਦੂਜੇ ਪਾਸੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਜਿਨ੍ਹਾਂ ਨੂੰ ਪਰਮੇਸ਼ਰ ਜੀ ਦਾ ਨਾਮ ਭੁੱਲ ਜਾਂਦਾ ਸਾਰੀ ਜ਼ਿੰਦਗੀ ਰੋਗ ਵਿਆਪਦੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਰੋਗ, ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਰੋਗ, ਜਨਮ ਮਰਨ ਹਉਮੈ ਅਗਿਆਨ ਵਿਦਿਆ ਦੇ ਰੋਗ ਆ ਕੇ ਵਿਆਪਦੇ ਨੇ। ਤੇ ਜਿਹੜੇ ਸਤਿਗੁਰੂ ਜੀ ਨੂੰ ਪ੍ਰਾਪਤ ਕਰਕੇ ਬੰਦਗੀ ਕਰਦੇ ਨੇ ਉਹਨਾਂ ਦੇ ਸਾਰੇ ਦੁੱਖ ਨਿਮਖ ਮਾਤਰ ਵਿੱਚ ਕੱਟੇ ਜਾਂਦੇ ਨੇ। ਹਜ਼ੂਰ ਬਚਨ ਕਰਦੇ ਨੇ ਮੇਰਾ ਜਗਿਆਸੂ ਮੁਖ ਦੁਆਰਾ ਬਚਨ ਕਰਦੇ ਨੇ, ਪੂਰਿਆਂ ਸਤਿਗੁਰਾਂ ਨੇ ਮੇਰਾ ਸਾਰਾ ਦੁੱਖ ਕੱਟ ਦਿੱਤਾ ਹੈ, ਨਾਨਕ ਸੁਖ ਰਹਿਣ ਬਿਹਾਈ। ਤੇ ਹਜ਼ੂਰ ਬਚਨ ਕਰਦੇ ਨੇ ਭਾਈ ਸਾਰੀ ਜ਼ਿੰਦਗੀ ਰੂਪੀ ਰਹਿਣ ਅਵਸਥਾ ਅਸਾਂ ਨੇ ਸੁੱਖਾਂ ਦੇ ਸਹਿਤ ਬਤੀਤ ਕੀਤੀ ਹੈ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾਲਤਾ ਕਰਕੇ ਮਲਾਰ ਰਾਗ ਦੇ ਅੰਦਰ ਅੰਮ੍ਰਿਤਮਈ ਬਚਨਾਂ ਦੇ ਨਾਲ ਸਖੀ ਦੇ ਸੰਵਾਦ ਦੁਆਰਾ, ਕਦੇ ਲੜਕੀ ਦੇ ਵਿਆਹ ਦੁਆਰਾ, ਸਾਧ ਸੰਗਤ ਜੀ ਸੁੰਦਰ ਅਲੰਕਾਰ ਦੁਆਰਾ ਪਾਵਨ ਉਪਦੇਸ਼ ਦੇ ਕਰਕੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਚਰਨਾਂ ਦੇ ਨਾਲ ਜੋੜਨਾ ਕੀਤਾ ਹੈ। ਗੁਰ ਚਰਨਾਂ ਵਿਖੇ ਰਜੋਈਆਂ ਕਰੀਏ ਸਾਹਿਬ ਜੀ, ਜੋ ਆਪ ਜੀ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਗੁਰਬਾਣੀ ਦੇ ਪ੍ਰਵਚਨ ਸਾਡੇ ਤਾਂ ਕਥਨ ਅਤੇ ਸਰਵਣ ਕਰਵਾਏ ਨੇ, ਮਹਾਰਾਜ ਕਿਰਪਾਲਤਾ ਕਰਕੇ ਸਾਡੇ ਮਨਾਂ ਦੇ ਅੰਦਰ ਹਿਰਦਿਆਂ ਦੇ ਅੰਦਰ ਵਸਾ ਦੇਵੋ। ਆਪਣਿਆਂ ਮੁਬਾਰਕ ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਦੀ ਪ੍ਰਪਕਤਾ, ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰ ਦੇਣਾ ਕਰੋ ਜੀ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਬੇਨਤੀਆਂ ਪ੍ਰਵਾਨ ਕਰੋ, ਸਭਨਾਂ ਦੀਆਂ ਹਾਜ਼ਰੀਆਂ ਚਰਨਾਂ ਵਿਖੇ ਪ੍ਰਵਾਨ ਕਰੋ, ਪ੍ਰਤੱਖ ਯਾਤਰਾ ਤੇ ਸਰੀਰਕ ਯਾਤਰਾ ਸਭਨਾਂ ਦੀ ਸਫਲ ਹੀ ਕਰੋ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀਓ।
1: ਭਾਈ ਨਿਮਾਣੀ ਸਰਣ ਇੱਕ ਤਾਕੀ ਗੁਰ ਸਤਿਗੁਰ।

ਅੰਦਰ ਜਾਣਾ ਸੱਚੇ ਪਾਤਸ਼ਾਹ ਜੀ ਅੰਦਰ ਜਾਣਾ ਤਾਂ ਸਾਹਿਬ ਜੀ ਦੇ ਗੋਬਿੰਦ ਸਿੰਘ ਸਾਹਿਬ ਸਾਹਿਬ ਆਪ ਜੀ ਦੇ ਪਾਵਨ ਸਥਾਨ ਸਤਿ ਦਰਬਾਰ ਜੀ ਦੇ ਪਾਵਨ ਸਥਾਨ ਆਪ ਜੀ ਨੂੰ ਵੀ ਬਾਣੀ ਦਾ ਸੰਸਕਾਰ ਕਰਦੇ ਆਪ ਜੀ ਦੀ ਬਾਣੀ ਦੀ ਹੀ ਤਲਾਕ ਦਾ ਪਿਆਰ ਹੈ ਸ਼ੁਭੇ ਨਾਮ ਦਾ ਹੁੰਦਾ ਹੈ ਨਾਮ ਦਾ ਸਤਿ ਸੰਤ ਦੀ ਕੋਸ਼ਿਸ਼ ਕਰਨੀ ਨਾਮ ਦਾ ਸਤਿ ਸੰਤ ਦੀ ਕੋਸ਼ਿਸ਼ ਕਰਨੀ ਸਮੂਹ ਸੰਸਾਰ ਦੇ ਅੰਦਰ ਕਾਮ ਹੈ ਸਮੂਹ ਦੇ ਤਾਂ ਨਾਮ ਬਾਣੀ ਨੂੰ ਪਿਆਰ ਦੇ ਨਾਮ ਨਾਮ ਬਾਣੀ ਨੂੰ ਪਿਆਰ ਦੇ ਨਾਮ ਸਭ ਸੰਤ ਜਨਾ ਵੀ ਰਹਾ ਸਭ ਜਸ ਨਾ

Dinam diya, dinam gaya, sarat

ਖਾਲਸਾ ਵਾਹਿਗੁਰੂ।

ਸੱਚੇ ਪਿਤਸ਼ਾਹ ਮਹਾਰਾਜ ਜੀ ਪਾਵਨ ਪਵਿੱਤਰ ਸਥਾਨ ਕੀਰਤਨ ਦੀ ਹਾਜ਼ਰੀ ਭਰੀਆਂ ਸ਼ਬਦਾਂ ਕੀਰਤਨ ਕਰਦਿਆਂ ਬੇਨਤ ਕਰਦਿਆਂ ਭੋਲ ਗੁਰਮੁਖ ਪਿਆਰੇ ਸੰਤਾਂ ਨੂੰ ਬੇਅੰਤ ਮਾਇਆ ਹਜ਼ੂਰ ਪਾਤਸ਼ਾਹ ਜੀ ਨਾਮ ਜਾਣੀ ਜਾਣ ਸਕਦੇ ਚੜ੍ਹਦੀ ਕਲਾ ਵਿੱਚ ਯਾਤਰਾ ਸਭ

ਜੁਗ ਹੋ ਜੁਗ ਅਟਲ ਚੌਰ ਛਤਰ ਤਖਤ ਸਿੰਘਾਸਨ ਦੇ ਮਾਲਕ ਗੁਰਤਾ ਗੱਦੀ ਉੱਤੇ ਬਿਰਾਜਮਾਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਅਤੇ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਅੱਜ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਗੁਰਦੁਆਰਾ ਲੰਗਰ ਸਾਹਿਬ ਵਾਲੇ ਤਿੰਨਾਂ ਮਹਾਂਪੁਰਖਾਂ ਦੀ ਸਾਲਾਨਾ ਯਾਦ ਜੋ ਤਖ਼ਤ ਸਾਹਿਬ ਜੀ 'ਤੇ ਮਨਾਈ ਜਾ ਰਹੀ ਹੈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਆਪ ਸੰਗਤਾਂ ਨੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਕੁਛ ਸਮਾਂ ਮਹਾਂਪੁਰਖਾਂ ਦੇ ਜੀਵਨ ਦੀ ਵਿਚਾਰ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ

ਸਿੰਘ ਜੀ, ਇਹਨਾਂ ਦੇ ਜੀਵਨ ਦੀ ਜਿਹੜੀ ਆਰੰਭਤਾ ਹੈ, ਸਤਸੰਗਤ ਜੀ, ਪੰਜਾਬ ਦੀ ਧਰਤੀ 'ਤੇ ਜ਼ਿਲ੍ਹਾ ਗੜ੍ਹ ਸ਼ੰਕਰ, ਤਹਿਸੀਲ ਹੁਸ਼ਿਆਰਪੁਰ, ਪਿੰਡ ਜਿਹੜਾ ਹੈ ਉਹ ਨਡਾਲੋ। ਇਹ ਨਡਾਲੋ ਦੇ ਧਰਤੀ ਦੇ ਉੱਪਰ ਇੱਕ ਪਰਿਵਾਰ ਰਹਿੰਦਾ ਹੈ, ਜਿਨ੍ਹਾਂ ਦੇ ਵਿੱਚ ਸਰਦਾਰ ਉੱਤਮ ਸਿੰਘ ਪਰਮਾਰ ਅਤੇ ਮਾਤਾ ਗੁਲਾਬ ਕੌਰ ਇਹਨਾਂ ਦੀ ਧਰਮ ਪਤਨੀ ਹੈ। ਮਾਤਾ ਗੁਲਾਬ ਕੌਰ ਦੇ ਕੁੱਖੋਂ ਬਾਬਾ ਨਿਧਾਨ ਸਿੰਘ ਜੀ ਦਾ ਜਨਮ ਹੋਇਆ। ਉਹ ਜਿਹੜਾ ਸਮਾਂ ਸੀ 1882 ਦਾ ਸੀ, ਜਿਸ ਵੇਲੇ ਆਪ ਜੀ ਦਾ ਜਨਮ ਹੋਇਆ। ਆਪ ਜੀ ਦਾ ਪਰਿਵਾਰ ਸਹਿਜਤਾ ਵਾਲਾ, ਸਰਲਤਾ ਵਾਲਾ, ਆਪਣੀ ਕਿਰਤ ਕਰਕੇ ਕਮਾ ਕੇ ਖਾਣ ਵਾਲਾ ਅਤੇ ਗੁਰਬਾਣੀ ਦਾ ਪਾਠ ਕੀਰਤਨ ਸੰਗਤ ਕਰਨ ਵਾਲਾ ਸੀ। ਸੁਭਾਵਿਕ ਹੈ, ਜਿਹੋ ਜਿਹਾ ਪਰਿਵਾਰ ਦਾ ਮਾਹੌਲ ਹੋਵੇ ਨਾ, ਬੱਚੇ ਦੇ ਜੀਵਨ 'ਤੇ ਵੀ ਉਹੋ ਜਿਹੇ ਸੰਸਕਾਰ ਅਸਰ ਕਰਦੇ ਨੇ। ਆਪ ਜੀ ਦਾ ਬਚਪਨ ਜਿਹੜਾ ਸੀ, ਭਾਵੇਂ ਆਪ ਜੀ ਨੇ ਸਾਰੇ ਖੇਡਾਂ ਖੇਡੀਆਂ, ਨਾਲੇ ਆਪਣੇ ਪਰਿਵਾਰ ਦੇ ਸਾਰੇ ਕੰਮਾਂ ਦੇ ਵਿੱਚ ਹੱਥ ਵਟਾਉਣਾ, ਅਤੇ ਬਚਪਨ ਤੋਂ ਹੀ ਆਪ ਜੀ ਨੂੰ ਖੇਤਾਂ ਵਿੱਚ ਪਸ਼ੂ ਚਾਰਨੇ ਅਤੇ ਖੇਤਾਂ ਦੇ ਵਿੱਚ ਜਾ ਕੇ ਨਾ ਕੁਦਰਤ ਦੇ ਵੱਲ ਵੇਖ ਕੇ ਸ਼ਬਦ ਜਿਹੜੇ ਸਨ ਨਾ ਗੁਰਬਾਣੀ ਦੇ, ਉਹ ਪੜ੍ਹਨੇ, ਕੋਈ ਵੀ ਪੰਕਤੀ ਲੈ ਕੇ ਗੁਣਗੁਣਾਉਣਾ ਅਤੇ ਉਹਦੇ ਕੀਰਤਨ ਦੇ ਰੂਪ ਵਿੱਚ ਉਹਨੂੰ ਗਾਉਣਾ, ਇਸ ਗੱਲ ਦਾ ਆਪ ਜੀ ਨੂੰ ਬੜਾ ਸ਼ੌਂਕ ਸੀ। ਆਪ ਜੀ ਦੇ ਉਸੇ ਪਿੰਡ ਦੇ ਵਿੱਚ ਨਡਾਲੋ ਵਿੱਚ ਇੱਕ ਹੋਰ ਮਹਾਨ ਹਸਤੀ ਸੀ, ਮਹਾਂਪੁਰਖ ਸਨ, ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਸਤਸੰਗਤ ਜੀ ਬਾਬਾ ਦੀਵਾਨ ਸਿੰਘ ਜੀ ਕਰਕੇ ਆਇਆ। ਬਾਬਾ ਦੀਵਾਨ ਸਿੰਘ ਜੀ ਇਹ ਬਹੁਤ ਉੱਚੀ ਅਵਸਥਾ ਦੇ ਮਾਲਕ ਸਨ। ਸਾਰੇ ਨਗਰ ਦੇ ਵਿੱਚ ਇਹ ਖੜਤਾਲਾ ਲੈ ਕੇ ਸਤਸੰਗਤ ਜੀ ਵਿਚਰਦੇ ਸਨ ਅਤੇ ਗੁਰਬਾਣੀ ਦੇ ਸ਼ਬਦ ਪੜਿਆ ਕਰਦੇ ਸੀ। ਅੰਦਰੋਂ ਜੁੜੀ ਹੋਈ ਆਤਮਾ ਸੀ। ਕਈ ਵਾਰ ਬਾਬਾ ਨਿਧਾਨ ਸਿੰਘ ਜੀ ਨੂੰ ਇਹਨਾਂ ਦੇ ਦਰਸ਼ਨ ਵੀ ਹੁੰਦੇ ਸਨ। ਇੱਕ ਵਾਰ ਬਾਬਾ ਨਿਧਾਨ ਸਿੰਘ ਜੀ ਖੇਤਾਂ ਦੇ ਵਿੱਚ ਬਹਿ ਕੇ ਗੁਰਬਾਣੀ ਪੜ੍ਹ ਰਹੇ ਸਨ, ਕੀਰਤਨ ਦੇ ਰੂਪ ਵਿੱਚ ਗਾ ਰਹੇ ਸਨ, ਅਤੇ ਸ਼ਬਦ ਸੀ ਸੂਹੀ ਰਾਗ ਦਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪਹਿ ਆਪ ਵੇਚ ਆਈ। ਅੱਖਾਂ ਬੰਦ ਕਰਕੇ ਜੁੜ ਕੇ ਜਿਸ ਵੇਲੇ ਸਤਸੰਗਤ ਜੀ ਇਹ ਪੰਗਤੀ ਪੜ੍ਹ ਰਹੇ ਸਨ ਨਾ, ਉੱਥੋਂ ਲੰਘਦਿਆਂ ਬਾਬਾ ਦੀਵਾਨ ਸਿੰਘ ਜੀ ਦੇ ਕੰਨਾਂ ਵਿੱਚ ਇਹ ਸ਼ਬਦ ਪਏ। ਜਦੋਂ ਵੇਖਿਆ ਸੁਰਤ ਜੋੜ ਕੇ ਨਿਧਾਨ ਸਿੰਘ ਇਹ ਸ਼ਬਦ ਪੜ੍ਹ ਰਹੇ ਨੇ, ਆਪ ਜੀ ਵੀ ਉੱਥੇ ਰੁਕ ਗਏ। ਅਤੇ ਜਦੋਂ ਬਾਬਾ ਨਿਧਾਨ ਸਿੰਘ ਜੀ ਨੇ ਵੇਖਿਆ ਕਿ ਮਹਾਂਪੁਰਖ ਬਾਬਾ ਦੀਵਾਨ ਸਿੰਘ ਜੀ ਹਨ, ਅਤੇ ਉਸ ਵੇਲੇ ਉਹ ਚੁੱਪ ਕਰ ਗਏ। ਅਤੇ ਮਹਾਂਪੁਰਖ ਕਹਿਣ ਲੱਗੇ ਕਿ ਨਿਧਾਨ ਸਿੰਘ ਹੋਰ ਪੜ੍ਹੋ ਬਹੁਤ ਪਿਆਰ ਨਾਲ। ਅਤੇ ਸਤਸੰਗਤ ਜੀ ਉਦੋਂ ਫਿਰ ਜਾਂਦੇ ਆ ਨਾ, ਬਾਬਾ ਦੀਵਾਨ ਸਿੰਘ ਜੀ ਨੇ ਕੁਛ ਬਚਨ ਕੀਤੇ ਸਨ, ਕਿਉਂਕਿ ਸਤਸੰਗਤ ਜੀ ਜਦੋਂ ਸਾਧੂ ਦੇਣ 'ਤੇ ਆ ਜਾਵੇ ਨਾ, ਪ੍ਰਸੰਨਤਾ ਵਿੱਚ ਆ ਜਾਵੇ ਤਾਂ ਜਹਾਨ ਦੇ ਸੁੱਖ ਬਖਸ਼ ਦਿੰਦਾ ਹੈ। ਦੋਨੇ ਜਹਾਨਾਂ ਦੀਆਂ ਦਾਤਾਂ ਜਿਹੜੀਆਂ ਨੇ ਉਹ ਸਤਸੰਗਤ ਜੀ ਰੱਬ ਦੇ ਪਿਆਰਿਆਂ ਦੇ ਹੱਥ ਵਿੱਚ ਹੈ। ਉਹਨਾਂ ਦਾ ਜਿਹੜਾ ਕਹਿਆ ਹੈ ਉਹ ਪਰਮਾਤਮਾ ਵੀ ਮੋੜਦਾ ਨਹੀਂ। ਅਤੇ ਉਸ ਵੇਲੇ ਉਹਨਾਂ ਨੇ ਬਚਨ ਕੀਤਾ ਸੀ, ਨਿਧਾਨ ਸਿੰਘ ਤੈਨੂੰ ਮਹਾਰਾਜ ਵੱਡੀਆਂ ਸੇਵਾਵਾਂ ਬਖਸ਼ਣਗੇ ਅਤੇ ਤੇਰੇ ਵੱਡੇ ਲੰਗਰ ਚੱਲਣਗੇ, ਇਤਿਹਾਸਕ ਜਿਹੜੇ ਬਚਨ ਇਤਿਹਾਸਕਾਰਾਂ ਨੇ ਲਿਖੇ ਹਨ। ਸਤਸੰਗਤ ਜੀ, ਫਿਰ ਸਮਾਂ ਆਪਣੇ ਚਾਲੇ ਚੱਲਦਾ ਗਿਆ। ਮਹਾਂਪੁਰਖ ਬਾਬਾ ਨਿਧਾਨ ਸਿੰਘ ਜੀ ਜਵਾਨੀ ਵਿੱਚ ਪ੍ਰਵੇਸ਼ ਹੋਏ। ਆਪ ਜੀ ਦਾ ਸਰੀਰ ਕੱਦ ਲੰਮਾ ਸੀ, ਤਕੜਾ ਸੀ, ਮਜ਼ਬੂਤ ਸੀ, ਸਰੀਰ ਵਿੱਚ ਬੜਾ ਬਲ ਸੀ, ਅਤੇ ਆਪ ਜੀ ਨੂੰ ਉਸ ਵੇਲੇ ਫੌਜ ਦੇ ਵਿੱਚ ਨੌਕਰੀ ਮਿਲ ਗਈ। ਆਖਦੇ ਨੇ ਝਾਂਸੀ ਦੇ ਵਿੱਚ ਆਪ ਜੀ ਦੀ ਨੌਕਰੀ ਲੱਗੀ, ਫੌਜ ਦੇ ਵਿੱਚ 5 ਨੰਬਰ ਰਸਾਲਾ ਦੇ ਵਿੱਚ। ਅਤੇ ਕੁਛ ਸਮਾਂ ਆਪ ਜੀ ਨੇ ਨੌਕਰੀ ਕੀਤੀ, ਪਰ ਜਿਹੜਾ ਧਿਆਨ ਸੀ ਨਾ, ਜਿਹੜੀ ਸੁਰਤ ਸੀ, ਉਹ ਸਤਸੰਗਤ ਜੀ ਗੁਰੂ ਦੇ ਵੱਲ ਸੀ। ਹਮੇਸ਼ਾ ਧਿਆਨ ਜਿਹੜਾ ਸੀ ਉਹ ਮਹਾਰਾਜ ਦੇ ਵੱਲ ਹੀ ਉਹਨਾਂ ਦਾ ਰਹਿੰਦਾ ਸੀ। ਭਾਵੇਂ ਦੁਨਿਆਵੀ ਜਿਹੜੇ ਕੰਮ ਕਰਦੇ ਸੀ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਹੋ ਜਿਹੀ ਅਵਸਥਾ ਦੇ ਮਾਲਕ ਸਨ ਸਤਸੰਗਤ ਜੀ। ਇਤਿਹਾਸ ਵਿੱਚ ਲਿਖਿਆ ਹੈ ਉਹਨਾਂ ਦੀ ਜੀਵਨੀ, ਜਿਸ ਵੇਲੇ ਵਿਦਵਾਨਾਂ ਨੇ ਲਿਖੀ ਨਾ, ਉਹ ਲਿਖਦੇ ਹਨ ਕਿ ਉਸ ਸਮੇਂ ਜਦੋਂ ਆਪ ਜੀ ਨੂੰ ਤਕਰੀਬਨ 1 ਸਾਲ ਦੇ ਕਰੀਬ ਹੋ ਗਿਆ, ਇੱਕ ਜੱਥਾ ਜਿਹੜਾ ਸੀ ਪਾਵਨ ਪਵਿੱਤਰ ਇਹ ਅਸਥਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਨਾ
ਉਹ ਇੱਥੇ ਆ ਰਿਹਾ ਸੀ ਅਤੇ ਵਿੱਚ ਉਹਨਾਂ ਨੇ ਫਿਰ ਝਾਂਸੀ ਦੇ ਵਿੱਚ ਪੜਾਅ ਕੀਤਾ, ਡੇਰਾ ਕੀਤਾ। ਜਦੋਂ ਆਪ ਜੀ ਦੇ ਕੰਨਾਂ ਵਿੱਚ ਇਹ ਖਬਰ ਪਹੁੰਚੀ ਕਿ ਬਾਜਿਆਂ ਵਾਲੇ ਮਾਹੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਇਹ ਸੰਗਤ ਦਾ ਜੱਥਾ ਜਿਹੜਾ ਹੈ ਉਹ ਜਾ ਰਿਹਾ ਹੈ, ਅਤੇ ਉਸ ਵੇਲੇ ਸਾਧ ਸੰਗਤ ਜੀ ਉਹਨਾਂ ਨੇ ਜਿਹੜੀ ਨੌਕਰੀ ਸੀ ਨਾ ਉਹ ਛੱਡ ਦਿੱਤੀ। ਸਾਧ ਸੰਗਤ ਜੀ ਦੁਨਿਆਵੀ ਨੌਕਰੀ ਤਾਂ ਹੋਵੇ ਵੀ ਵੱਡੀ, ਉਹਨੂੰ ਤਿਆਗਣਾ ਸਾਧ ਸੰਗਤ ਜੀ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ, ਜਾਂ ਹਰ ਇੱਕ ਦੇ ਮਨ ਵਿੱਚ ਇਹੋ ਜਿਹਾ ਫੁਰਨਾ ਵੀ ਨਹੀਂ ਆਉਂਦਾ ਮੈਂ ਆਪਣੀ ਨੌਕਰੀ ਛੱਡਾਂ। ਅਤੇ ਉਸ ਵੇਲੇ ਸਾਧ ਸੰਗਤ ਜੀ ਇਲਾਹੀ ਨੌਕਰੀ ਦੇ ਵਾਸਤੇ ਜਿਹੜੀ ਦੁਨਿਆਵੀ ਨੌਕਰੀ ਸੀ ਨਾ ਉਹ ਮਹਾਂਪੁਰਖਾਂ ਨੇ ਤਿਆਗ ਦਿੱਤੀ ਅਤੇ ਆਪ ਜੀ ਹਜ਼ੂਰ ਸਾਹਿਬ ਦੇ ਪਾਵਨ ਧਰਤੀ 'ਤੇ ਆ ਗਏ। ਇੱਥੇ ਆ ਕੇ ਵਿਦਵਾਨ ਲਿਖਦੇ ਨੇ ਕਿ ਜਿੱਥੇ ਥੱਲੇ ਨਿਸ਼ਾਨ ਸਾਹਿਬ ਜੀ ਦਾ ਪਾਵਨ ਅਸਥਾਨ ਹੈ ਨਾ, ਨਿਸ਼ਾਨ ਸਾਹਿਬ ਜੀ ਦੇ ਕੋਲ ਜੰਗਲੇ ਦੇ ਕੋਲ ਮਹਾਂਪੁਰਖ ਬੈਠਿਆ ਕਰਦੇ ਅਤੇ ਮਾਲਾ ਫੇਰਿਆ ਕਰਦੇ। ਮੈਂ ਇੱਕ ਰਾਈਟਰ ਦੀ ਕਿਤਾਬ ਪੜ੍ਹ ਰਿਹਾ ਸੀ, ਉਹਦੇ ਵਿੱਚ ਉਸ ਲੇਖਕ ਨੇ ਨਾ ਇੱਥੇ ਆ ਕੇ ਇੱਥੋਂ ਦੀ ਸੰਗਤ ਨਾਲ ਪੁੱਛ ਗਿੱਛ ਕੀਤੀ ਅਤੇ ਉਹ ਵਿਦਵਾਨ ਜਿਹੜਾ ਲਿਖਦਾ ਹੈ ਇੱਥੋਂ ਦੇ ਬਜ਼ੁਰਗ, ਤਿੰਨ ਬਜ਼ੁਰਗਾਂ ਦਾ ਉਹਨਾਂ ਨੇ ਨਾਮ ਲਿਖਿਆ ਜਿਨ੍ਹਾਂ ਦੀ ਉਮਰ 100 ਤੋਂ ਉੱਤੇ ਸੀ। ਕਿਉਂਕਿ ਸਾਧ ਸੰਗਤ ਜੀ ਜਿਹੜੇ ਵਿਦਵਾਨ ਨੇ ਨਾ ਜਦੋਂ ਕੋਈ ਗੱਲ ਲਿਖਦੇ ਉਹਨਾਂ ਦਾ ਯਤਨ ਹੁੰਦਾ ਸਿਆਣੇ ਵਿਦਵਾਨਾਂ ਦਾ ਵੀ ਲਿਖਣ ਵਾਲੀ ਗੱਲ ਜਿਸ ਬਾਰੇ ਹੈ ਉਹ ਜਿੱਥੋਂ ਦੇ ਨੇ ਉੱਥੇ ਜਾ ਕੇ ਜਾਣਕਾਰੀ ਲੈ ਕੇ ਲਿਖੀ ਜਾਵੇ। ਕਿਉਂਕਿ ਇੱਕ ਤਾਂ ਵਿਦਵਾਨ ਸੁਣੀ ਸੁਣਾਈ ਗੱਲ ਲਿਖਦੇ ਨੇ, ਇੱਕ ਵਿਦਵਾਨ ਖੋਜ ਕਰਕੇ ਲਿਖਦੇ ਨੇ। ਉਹਨਾਂ ਵਿੱਚੋਂ ਇੱਕ ਪਰਿਵਾਰ ਦੇ ਬਜ਼ੁਰਗ ਨੇ ਮਾਨ ਸਿੰਘ ਜੀ ਲਾਂਗਰੀ, ਸਤਿਕਾਰਯੋਗ ਭਾਈ ਮਾਨ ਸਿੰਘ ਜੀ ਲਾਂਗਰੀ, ਉਹ ਕਹਿੰਦੇ ਮੈਂ ਇਹਨਾਂ ਨੂੰ ਪੁੱਛਿਆ। ਦੂਸਰਾ ਨਾਮ ਸੁੰਦਰ ਸਿੰਘ ਜੀ ਸ਼ਾਹੂ, ਇੱਕ ਭਾਈ ਬਿਸ਼ਨ ਸਿੰਘ ਜੀ ਅਤੇ ਇੱਕ ਬਾਬਾ ਕੇਰ ਸਿੰਘ ਜੀ ਸਨ। ਇਹ ਚਾਰੇ ਬਜ਼ੁਰਗ ਸਾਧ ਸੰਗਤ ਜੀ ਜਿਹੜੇ ਸਿਆਣੇ ਲੋਕ ਇੱਥੇ ਦੇ ਨੇ ਉਹ ਜਾਣਦੇ ਨੇ, ਇਹ ਸਾਰੇ ਵਡੇਰੀ ਉਮਰ ਦੇ ਸਨ, 100-110 ਸਾਲ ਦੇ ਕਰੀਬ। ਇਹਨਾਂ ਸਾਰਿਆਂ ਨੇ ਜਿਹੜੀ ਆਯੂ ਹੈ ਉਹ ਭੋਗੀ ਅਤੇ ਸੰਸਾਰ ਤੋਂ ਕੂਚ ਕੀਤਾ। ਇਹਨਾਂ ਵਿੱਚੋਂ ਇਹ ਜਿਹੜੇ ਬਜ਼ੁਰਗ ਸਨ ਉਹ ਲੇਖਕ ਲਿਖਦਾ ਹੈ, ਮੈਂ ਜਦੋਂ ਪੁੱਛਿਆ ਨਾ ਉਹ ਕਹਿੰਦੇ ਬਈ ਅਸੀਂ ਉਹ ਬਾਬਾ ਨਿਧਾਨ ਸਿੰਘ ਜੀ ਨੂੰ ਥੱਲੇ ਨਿਸ਼ਾਨ ਸਾਹਿਬ ਦੇ ਕੋਲ ਕਈ ਵਾਰੀ ਮਾਲਾ ਫੇਰਦਿਆਂ ਨੂੰ ਵੇਖਿਆ, ਅਤੇ ਇਹ ਵੀ ਗੱਲ ਲਿਖਦੇ ਨੇ ਕਿ ਉਹਨਾਂ ਨੂੰ ਅਸੀਂ ਕਈ ਵਾਰੀ ਧਿਆਨ ਸਮਾਧੀ ਸਥਿਤ ਵੇਖਿਆ। ਐਸੇ ਵੀ ਸ਼ਬਦ ਸਾਧ ਸੰਗਤ ਜੀ ਉਹਨਾਂ ਮਹਾਂਪੁਰਖਾਂ ਦੇ ਬਾਰੇ ਉਸ ਲੇਖਕ ਨੇ ਲਿਖੇ ਹਨ। ਸੋ ਇੱਥੇ ਆ ਕੇ ਫਿਰ ਆਪ ਜੀ ਨੇ ਅਨੇਕ ਤਰ੍ਹਾਂ ਦੀ ਸੇਵਾ ਜਿਹੜੀ ਸੀ ਨਾ ਜੋ ਆਪ ਜੀ ਦੇ ਹਿੱਸੇ ਆਈ ਉਹ ਕਰਨੀ, ਅਤੇ ਆਪ ਜੀ ਨੇ ਆਪਣਾ ਡੇਰਾ ਗੁਰਦੁਆਰਾ ਲੰਗਰ ਸਾਹਿਬ ਅੱਜ ਜਿੱਥੇ ਹੈ ਉੱਥੇ। ਫਿਰ ਵਿਦਵਾਨ ਇਹ ਵੀ ਲਿਖਦੇ ਨੇ ਸਮਾਂ ਐਸਾ ਆ ਗਿਆ ਬੈਰਾਗ ਕਿ ਹੁਣ ਵਾਪਸ ਪੰਜਾਬ ਮੁੜ ਜਾਈਏ, ਕਿਉਂਕਿ ਸਾਧ ਸੰਗਤ ਜੀ ਜਦੋਂ ਗੁਰੂ ਨੇ ਕਿਰਪਾ ਕਰਨੀ ਹੋਵੇ ਨਾ ਬਹਾਨਾ ਭਾਵੇਂ ਦੁਨਿਆਵੀ ਬਣੇ ਪਰ ਜਦੋਂ ਦਾਤ ਗੁਰੂ ਨੇ ਦੇਣੀ ਹੋਵੇ, ਵਡਿਆਈ ਗੁਰੂ ਨੇ ਦੇਣੀ ਹੋਵੇ, ਉਸ ਵੇਲੇ ਅਜਿਹਾ ਕੌਤਕ ਰਚਦੇ ਨੇ ਇੱਕ ਪਲ ਵਾਸਤੇ ਜਿਹੜਾ ਜਗਿਆਸੂ ਹੈ ਸਾਧਕ ਹੈ ਉਹ ਅੰਦਰੋਂ ਟੁੱਟ ਜਾਂਦਾ ਹੈ। ਇਹੋ ਜਿਹਾ ਸਮਾਂ ਵੀ ਮਹਾਂਪੁਰਖਾਂ ਦੇ ਜੀਵਨ ਵਿੱਚ ਆਇਆ ਕਿ ਆਪ ਜੀ ਨੇ ਮਨ ਬਣਾ ਲਿਆ ਕਿ ਹੁਣ ਵਾਪਸ ਜਿਹੜਾ ਹੈ ਪੰਜਾਬ ਜਾਈਏ, ਅਤੇ ਆਖਦੇ ਨੇ ਆਪ ਜੀ ਸਟੇਸ਼ਨ 'ਤੇ ਜਾ ਕੇ ਬਹਿ ਗਏ ਗੱਡੀ ਦੀ ਉਡੀਕ ਵਿੱਚ, ਅਤੇ ਆਪ ਜੀ ਨੂੰ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਏ ਅਤੇ ਸਾਧ ਸੰਗਤ ਜੀ ਮਹਾਰਾਜ ਨੇ ਬਚਨ ਕੀਤਾ ਕਿ ਨਿਧਾਨ ਸਿੰਘ ਵਾਪਸ ਨਹੀਂ ਜਾਣਾ, ਹੁਣ ਜਾ ਕੇ ਸੇਵਾ ਕਰਨੀ ਹੈ ਅਤੇ ਅਥਾਹ ਖੁਸ਼ੀਆਂ ਲੈਣੀਆਂ, ਫਿਰ ਵਾਪਸ ਮੁੜੇ। ਅਤੇ ਆਖਦੇ ਨੇ ਇਤਿਹਾਸ ਕਰਕੇ ਆਪ ਜੀ ਨੇ ਫਿਰ ਉਹ ਅਸਥਾਨ 'ਤੇ ਆਪਣਾ ਡੇਰਾ ਕੀਤਾ ਜਿੱਥੇ ਅੱਜ ਗੁਰਦੁਆਰਾ ਲੰਗਰ ਸਾਹਿਬ ਹੈ। ਸਾਧ ਸੰਗਤ ਜੀ ਉੱਥੇ ਆਪ ਜੀ ਨੇ ਪਹਿਲਾਂ ਜਲ ਦੀ ਸੇਵਾ, ਫਿਰ ਵਾਰੀ ਆਪ ਜੀ ਨੇ ਛੋਲਿਆਂ ਦੀ ਸੇਵਾ, ਅਤੇ ਇਤਿਹਾਸਕਾਰ ਲਿਖਦੇ ਨੇ ਅਖੀਰਲੇ ਸਮੇਂ ਵਿੱਚ ਜਦੋਂ ਆਪ ਜੀ ਦਾ ਅਖੀਰਲਾ ਸਮਾਂ ਸੀ ਨਾ ਜੀਵਨ ਦਾ, ਉਦੋਂ ਫਿਰ ਲੰਗਰ ਵੀ ਜਿਹੜਾ ਹੈ ਉਹ ਚੱਲਣਾ ਸ਼ੁਰੂ ਹੋ ਗਿਆ। ਮਹਾਂਪੁਰਖਾਂ ਦਾ ਜੀਵਨ ਜਿਹੜਾ ਸਾਧ ਸੰਗਤ ਜੀ, ਜਿਸ ਵੇਲੇ ਗੁਰਬਾਣੀ ਨੂੰ ਅਸੀਂ ਪੜ੍ਹਦੇ ਹਾਂ, ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਜੀ ਨੇ ਸਾਫ਼ ਕਹਿ ਦਿੱਤਾ, ਭਾਵੇਂ ਕਿ ਗੁਰਬਾਣੀ ਦੇ ਵਿੱਚ ਸੰਤਾਂ ਦੀ ਮਹਿਮਾ ਮਹਾਂਪੁਰਖਾਂ ਦੀ ਵਡਿਆਈ ਕਥਨ ਕੀਤੀ ਹੈ, ਪਰ ਕਥਨ ਕਰਕੇ ਅੰਤ ਵਿੱਚ ਮਹਾਰਾਜ ਜੀ ਨੇ ਇਹ ਵੀ ਕਿਹਾ ਹੈ, ਸੰਤਨ ਕੀ ਮਹਿਮਾ ਕਵਨ ਵਖਾਨੋ ਅਗਾਧ ਬੋਧ ਕਿਸ ਮਿਤ ਨਹੀਂ ਜਾਣੋ, ਕਿ ਤੇਰੀ ਜਿਹੜੀ ਸੰਤਾਂ ਦੀ ਮਹਿਮਾ ਹੈ ਸੱਚੇ ਪਾਤਸ਼ਾਹ ਮੈਂ ਕਥਨ ਨਹੀਂ ਕਰ ਸਕਦਾ, ਇਸ ਕਰਕੇ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਇੱਕ ਵਿਦਵਾਨ ਦੇ ਵਿਚਾਰ ਨੂੰ ਮੈਂ ਪੜ੍ਹ ਰਿਹਾ ਸੀ,
ਉਹਦੇ ਵਿੱਚ ਉਹ ਵਿਦਵਾਨ ਲਿਖਦੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਨਾ ਸੰਤ ਪਦ ਦੇ ਹੇਠਾਂ ਸਤਸੰਗਤ ਜੀ ਇਹ ਜਿਹੜਾ ਸੰਤ ਸ਼ਬਦ ਹੈ ਨਾ ਜਿਸ ਦਾ ਜ਼ਿਕਰ ਧਾਰਮਿਕ ਗ੍ਰੰਥਾਂ ਵਿੱਚ ਆਇਆ ਹੈ ਗੁਰਬਾਣੀ ਦੇ ਵਿੱਚ ਆਇਆ ਹੈ ਸੰਤ ਵੀ ਹੈ ਸਾਧ ਵੀ ਹੈ ਗੁਰਮੁਖ ਵੀ ਹੈ ਇਹ ਸ਼ਬਦਾਂ ਦੇ ਥੱਲੇ ਯਾਨੀ ਇਹ ਸ਼ਬਦ ਜਿਹੜੇ ਨੇ ਭਾਓ ਇਹ ਜਿਹੜੀ ਅਵਸਥਾ ਹੈ ਇਹ ਅਵਸਥਾ ਤੋਂ ਉਲਟ ਵੀ ਗੁਰਬਾਣੀ ਦੇ ਵਿੱਚ ਸ਼ਬਦ ਆਏ ਨੇ ਜਿਵੇਂ ਕਿ ਸੰਤਾਂ ਦੇ ਲਕਸ਼ਣ ਗੁਰਬਾਣੀ ਵਿੱਚ ਦੱਸੇ ਨੇ ਸੰਤਾਂ ਦੇ ਲਕਸ਼ਣ ਦੱਸੇ ਨੇ ਪਰ ਜਿਨ੍ਹਾਂ ਵਿੱਚ ਉਹ ਲਕਸ਼ਣ ਨਹੀਂ ਨੇ ਭਾਓ ਜਿਹੜੇ ਉਹ ਲਕਸ਼ਣ ਤੋਂ ਉਲਟ ਨੇ ਜਿਵੇਂ ਗੁਰਬਾਣੀ ਵਿੱਚ ਬਚਨ ਹੈ ਆਠ ਪਹਿਰ ਨਿਕਟ ਕਰ ਜਾਨੋ ਜਿਹੜਾ ਇਹ ਸ਼ਬਦ ਹੈ ਇਹ ਸਾਰਾ ਸੰਤਾਂ ਦੇ ਗੁਣ ਦੱਸੇ ਨੇ ਕਿ ਬਈ ਸੰਤ ਜਿਹੜੇ ਨੇ ਉਹ ਕੈਸੇ ਨੇ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬਤਰ ਪੂਰਨ ਹੈ ਇਹ ਸ਼ਬਦ ਵਿੱਚ ਵੀ ਲਕਸ਼ਣ ਨੇ ਰੱਬ ਦੇ ਪਿਆਰਿਆਂ ਦੇ ਛੇ ਤਰ੍ਹਾਂ ਦੇ ਜਿਨ੍ਹਾਂ ਵਿੱਚ ਇਹ ਗੁਣ ਨਾ ਹੋਣ ਇਹਨਾਂ ਤੋਂ ਉਲਟ ਹੋ ਕੇ ਸਾਧ ਦਾ ਵਿਖਾਵਾ ਕਰੇ ਸੰਤ ਦਾ ਵਿਖਾਵਾ ਕਰੇ ਸਤਸੰਗਾਂ ਜੀ ਫਿਰ ਉਹਨੂੰ ਗੁਰਬਾਣੀ ਨੇ ਅਸੰਤ ਕਿਹਾ ਹੈ ਉਹਨੂੰ ਗੁਰਬਾਣੀ ਨੇ ਅਸਾਧ ਕਿਹਾ ਹੈ ਜਿਹੜੀ ਗੁਰਮੁਖ ਦੀ ਬਰਾਬਰੀ ਕਰੇ ਪਰ ਹੈ ਨਹੀਂ ਗੁਰਮੁਖਤਾਈ ਉਹਨੂੰ ਮਨਮੁਖ ਕਿਹਾ ਹੈ ਇਸ ਦਾ ਨਿਰਣਾ ਅੱਜ ਉਹ ਵਿਦਵਾਨ ਜਿਸ ਦਾ ਦਾਸ ਜ਼ਿਕਰ ਕਰ ਰਿਹਾ ਸੀ ਕਿ ਉਹ ਲਿਖਦਾ ਪਿਛਲੇ ਕੁਛ ਦਹਾਕਿਆਂ ਦੇ ਵਿੱਚ ਸੰਤ ਸਤਸੰਗਾਂ ਜੀ ਇਹਨਾਂ ਦੀ ਗਿਣਤੀ ਵਿੱਚ ਸੰਤਾਂ ਦੀ ਗਿਣਤੀ ਵਿੱਚ ਬੜਾ ਵਾਧਾ ਹੋਇਆ ਹੈ ਪਰ ਵਿਚਾਰਨ ਵਾਲੀ ਗੱਲ ਇਹ ਹੈ ਗੁਰਬਾਣੀ ਨੇ ਜਿਸ ਸੰਤ ਦਾ ਜ਼ਿਕਰ ਕੀਤਾ ਹੈ ਜਿਸ ਸਾਧ ਦਾ ਜ਼ਿਕਰ ਕੀਤਾ ਹੈ ਜਿਸ ਗੁਰਮੁਖ ਦਾ ਜ਼ਿਕਰ ਕੀਤਾ ਹੈ ਉਹ ਗੁਣ ਉਸ ਵਿੱਚ ਹੈ ਜਾਂ ਨਹੀਂ ਗੱਲ ਇਹਦੇ 'ਤੇ ਨਿਰਭਰ ਹੈ ਅਤੇ ਫਿਰ ਇਹਦਾ ਜਿਹੜਾ ਨਿਰਣਾ ਹੈ ਸਤਸੰਗਤ ਜੀ ਇਹ ਹਰ ਇੱਕ ਵਿਅਕਤੀ ਨੂੰ ਹਰ ਇੱਕ ਇਨਸਾਨ ਨੂੰ ਕਰਨਾ ਚਾਹੀਦਾ ਹੈ ਅੱਜ ਭਾਵੇਂ ਕਿ ਵਿਖਾਵੇ ਦੇ ਪਿੱਛੇ ਪਖੰਡ ਦੇ ਪਿੱਛੇ ਇਕੱਠ ਜਿਹੜਾ ਹੈ ਦੌੜਦਾ ਜਾਂਦਾ ਹੈ ਪਰ ਸਤਸੰਗਤ ਜੀ ਜੇ ਗੁਰਮਤਿ ਦੀ ਦ੍ਰਿਸ਼ਟੀ ਤੋਂ ਅਸੀਂ ਵੇਖੀਏ ਤਾਂ ਗੁਰਮਤਿ ਦੇ ਵਿੱਚ ਦੱਸਿਆ ਗਿਆ ਵੀ ਸਾਧ ਕੌਣ ਹੈ ਅਸਾਧ ਕੌਣ ਹੈ ਸੰਤ ਕੌਣ ਹੈ ਅਸੰਤ ਕੌਣ ਉਹਨਾਂ ਦੀ ਪਰਖ ਕਿਵੇਂ ਕਰਨੀ ਹੈ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਦੇ ਵਿੱਚ ਜ਼ਿਕਰ ਕੀਤਾ ਹੈ ਉਹ ਕਹਿੰਦੇ ਅੰਗੂਰ ਦਾ ਗੁੱਛਾ ਅਤੇ ਸਤਸੰਗਤ ਜੀ ਤ੍ਰਿਕੋਣੇ ਦਾ ਗੁੱਛਾ ਗੁੱਛਾ ਹੋਏ ਤ੍ਰਿਕਾਨੂਆ ਕਿਉਂ ਵੁੜੀਏ ਦੱਖ ਹੈ ਇੱਕ ਫਲ ਹੈ ਗੁੱਛੇਦਾਰ ਜਿਵੇਂ ਅੰਗੂਰ ਹੈ ਉਸੇ ਤਰ੍ਹਾਂ ਉਹਨੂੰ ਕਹਿੰਦੇ ਤ੍ਰਿਕੋਣਾ ਡੇਕਾਂ ਵੀ ਸਤਸੰਗਤ ਜੀ ਉਹਨੂੰ ਕਹਿੰਦੇ ਪਿਛਲੇ ਸਮੇਂ ਵਿੱਚ ਪੁਰਾਤਨ ਸਮੇਂ ਵਿੱਚ ਕਹਿ ਲਓ ਕੁਛ ਸਾਲਾਂ ਪਹਿਲਾਂ ਕਹਿ ਲਓ ਇਹਦਾ ਪੰਜਾਬ ਦੀ ਧਰਤੀ 'ਤੇ ਅਚਾਰ ਵੀ ਪੈਂਦਾ ਸੀ ਸੋ ਇਹ ਜਿਹੜਾ ਗੁੱਛੇਦਾਰ ਫਲ ਹੈ ਨਾ ਭਾਈ ਗੁਰਦਾਸ ਜੀ ਆਖਦੇ ਕਦੇ ਮਿੱਠੇ ਅੰਗੂਰ ਦੇ ਗੁੱਛਿਆਂ ਦੀ ਬਰਾਬਰੀ ਨਹੀਂ ਕਰ ਸਕਦਾ ਕੋਈ ਕਹਿੰਦਾ ਨਹੀਂ ਬਈ ਇਹ ਵੀ ਅੰਗੂਰ ਦੇ ਗੁੱਛੇ ਨੇ ਨਹੀਂ ਗੁੱਛਾ ਹੋਏ ਤ੍ਰਿਕਾਨੂਆ ਕਿਉਂ ਵੁੜੀਏ ਦੱਖ ਹੈ ਜਿਹੜਾ ਸੰਤ ਹੈ ਉਹਦੀ ਰਸਨਾ 'ਤੇ ਵੀ ਅੰਗੂਰ ਭਾਓ ਜਿਵੇਂ ਅੰਗੂਰ ਵਿੱਚ ਮਿਠਾਸ ਹੈ ਨਾ ਰੱਬ ਦੇ ਪਿਆਰੇ ਦੇ ਜ਼ਬਾਨ 'ਤੇ ਮਿਠਾਸ ਹੈ ਫਿਰ ਅਗਲੀ ਪ੍ਰਮਾਣ ਭਾਈ ਸਾਹਿਬ ਜੀ ਦਿੰਦੇ ਹਨ ਅੱਕੈ ਕੇਰੀ ਖੱਕੜੀ ਕੋਈ ਅੰਬ ਨਾ ਅੱਖ ਹੈ ਜਿਹੜੀ ਅੱਕ ਦੀ ਖੱਕੜੀ ਹੈ ਨਾ ਕੋਈ ਇਹ ਨਹੀਂ ਕਹਿੰਦਾ ਇਹ ਅੰਬ ਵਰਗੀ ਮਿੱਠੀ ਹੈ ਜਾਂ ਅੰਬ ਦਾ ਰੂਪ ਹੈ ਜਾਂ ਅੰਬ ਦੇ ਨਿਆਈ ਆ ਅਸਲੀ ਅੰਬ ਹੈ ਨਹੀਂ ਕਹਿੰਦਾ ਕਿਉਂਕਿ ਅੰਬ ਦੇ ਵਿੱਚ ਮਿਠਾਸ ਹੈ ਅੰਬ ਆਪਣੇ ਆਪ ਵਿੱਚ ਪੂਰਨ ਫਲ ਹੈ ਪਰ ਸਤਸੰਗਤ ਜੀ ਅੱਕ ਦੀ ਖੱਕੜੀ ਫਲ ਡੋਡਾ ਉਹ ਸਤਸੰਗਤ ਜੀ ਅੰਬ ਦੇ ਵਰਗੇ ਮਿਠਾਸ ਦੀ ਬਰਾਬਰੀ ਨਹੀਂ ਕਰ ਸਕਦੀ ਜਿਹੜਾ ਅਸਾਧ ਹੈ ਜਿਹੜਾ ਅਸੰਤ ਹੈ ਸਤਸੰਗਤ ਜੀ ਉਹ ਕਦੇ ਵੀ ਪੂਰਨ ਸੰਤ ਦੀ ਬਰਾਬਰੀ ਵਿਖਾਵਾ 'ਤੇ ਕਰ ਸਕਦਾ ਹੈ ਸੰਸਾਰ ਦੇ ਲੋਕਾਂ ਦੇ ਅੱਖਾਂ ਦੇ ਵਿੱਚ ਸਤਸੰਗਤ ਜੀ ਭੁਲੇਖਾ 'ਤੇ ਪਾ ਸਕਦਾ ਹੈ ਪਰ ਉਹ ਬਰਾਬਰੀ ਨਹੀਂ ਕਰ ਸਕਦਾ ਗੁੱਛਾ ਹੋਏ ਤ੍ਰਿਕਾਨੂਆ ਕਿਉਂ ਵੁੜੀਏ ਦੱਖ ਹੈ ਅੱਕੇ ਕੇਰੀ ਖੱਕੜੀ ਕੋਈ ਅੰਬ ਨਾ ਅੱਖ ਹੈ ਅੱਗੇ ਪ੍ਰਮਾਣ ਦਿੱਤੀ ਗਹਿਣੇ ਜਿਉਂ ਜਰਪੋਸ਼ ਦੇ ਜਰਪੋਸ਼ ਕਹਿੰਦੇ ਮੁਲੰਮਾ ਮੁਲੰਮੇ ਦੇ ਗਹਿਣੇ ਭਾਓ ਜਿਹੜੇ ਗਹਿਣੇ ਸਤਸੰਗਤ ਜੀ ਨਕਲੀ ਨੇ ਉਹਨਾਂ 'ਤੇ ਸੁਨਹਿਰੀ ਪਾਣੀ ਚੜਾਇਆ ਜਾਵੇ ਭਾਓ ਝੂਠੇ ਗਹਿਣੇ ਨਕਲੀ ਗਹਿਣੇ ਗਹਿਣੇ ਜਿਉਂ ਜਰਪੋਸ਼ ਦੇ ਨਹੀਂ ਸੋਇਨਾ ਸਾਖ ਹੈ ਕੋਈ ਇਹ ਨਹੀਂ ਸਾਖ ਭਰਦਾ ਇਹ ਗਵਾਹੀ ਨਹੀਂ ਦਿੰਦਾ ਕਿ ਨਕਲੀ ਜਿਹੜਾ ਪਾਣੀ ਚੜਾਇਆ ਹੈ ਸੁਨਹਿਰੀ ਇਹ ਅਸਲੀ ਗਹਿਣਾ ਨਹੀਂ ਸਿਆਣੇ ਲੋਕ ਸਮਝ ਜਾਂਦੇ ਨੇ ਇਹ ਨਕਲੀ ਹੈ ਪਰ ਜਿਹੜਾ ਅਸਲੀ ਗਹਿਣਾ ਹੈ ਸਤਸੰਗਤ ਜੀ ਸੰਤ ਵੀ ਅਸਲੀ ਪੂਰਨ ਸੰਤ ਜਿਹੜਾ ਹੈ ਨਾ ਨਕਲੀ ਭਾਵੇਂ ਜਿੰਨਾ ਮਰਜ਼ੀ ਪਖੰਡ ਕਰ ਲਵੇ ਉਹ ਕਦੇ ਅਸਲੀ ਸੰਤ
ਉਹਦੀ ਬਰਾਬਰੀ ਨਹੀਂ ਕਰ ਸਕਦਾ। ਅੱਗੇ ਭਾਈ ਗੁਰਦਾਸ ਜੀ ਆਖਦੇ ਨੇ, ਗਹਿਣੇ ਜਿਉਂ ਜਰ ਪੋਸਦੇ ਨਹੀਂ ਸੋਇਣਾ ਸਾਖੈ, ਫਟਕ ਨਾ ਪੁੱਜਣ ਹੀ ਰਿਹਾ ਓਏ ਭਰੇ ਵਿਆਖੈ। ਸਤਸੰਗਤ ਜੀ, ਫਟਕ ਆਖਦੇ ਨੇ ਸਫਟਕ ਮਣੀ ਨੂੰ। ਇਹ ਜਿਹੜਾ ਸਫਟਕ ਹੈ, ਬਿਲੌਰ ਹੈ, ਇਹ ਕੱਚ ਦੇ ਨਾਲ ਭਰਿਆ, ਸਾਰਾ ਸ਼ੀਸ਼ਾ ਹੈ। ਪਰ ਸਤਸੰਗਤ ਜੀ, ਇਹ ਜਿਹੜਾ ਸਫਟਕ ਹੈ, ਬਿਲੌਰ ਹੈ ਨਾ, ਇਹ ਕਦੇ ਅਸਲੀ ਸਵੱਛ ਹੀਰੇ ਦੀ ਬਰਾਬਰੀ ਨਹੀਂ ਕਰ ਸਕਦਾ। ਕਿਉਂਕਿ ਸਤਸੰਗਤ ਜੀ, ਜਿਹੜੇ ਜੌਹਰੀ ਨੇ ਨਾ, ਅਸਲੀ ਹੀਰੇ ਨੂੰ ਚੰਗੀ ਤਰ੍ਹਾਂ ਦੇ ਨਾਲ ਉਹ ਬਿਆਖਿਆ ਬਿਨਾਂ ਵੇਖਿਆ ਹੀ ਉਹਨੂੰ ਹੱਥ ਵਿੱਚ ਲੈ ਕੇ ਉਹ ਦੱਸ ਦਿੰਦੇ ਨੇ ਵੀ ਇਹ ਅਸਲੀ ਖਰਾ ਹੀਰਾ ਹੈ। ਅੱਗੇ ਭਾਈ ਸਾਹਿਬ ਜੀ ਆਖਦੇ ਨੇ, ਧੌਲੇ ਦਿਸਣ ਸ਼ਾਹੇ ਦੁੱਧ। ਧੌਲੇ ਕਹਿੰਦੇ ਚਿੱਟੇ, ਸ਼ਾਹ ਦੁੱਧ ਕਹਿੰਦੇ ਲੱਸੀ ਦੇ ਦੁੱਧ, ਵੇਖਣ ਵਾਸਤੇ ਚਿੱਟੇ ਨੇ, ਸਫੇਦ ਨੇ। ਅੱਜ ਸੰਸਾਰ ਦੇ ਵਿੱਚ ਲੋਕ ਭੁਲੇਖਾ ਖਾ ਜਾਂਦੇ ਵੀ ਪਹਿਰਾਵਾ ਬੜਾ ਸੋਹਣਾ ਹੈ, ਚੋਲਾ ਪਾਇਆ ਹੈ, ਧਾਰਮਿਕ ਵਸਤਰ ਪਾਏ ਨੇ, ਤਰ੍ਹਾਂ ਤਰ੍ਹਾਂ ਦੀਆਂ ਮਾਲਾਂ ਗਲ ਵਿੱਚ ਹੈ, ਪਰ ਅੰਦਰ ਦੀ ਅਵਸਥਾ ਨਹੀਂ ਪਤਾ। ਭਾਈ ਸਾਹਿਬ ਜੀ ਆਖਦੇ ਨੇ, ਵੇਖਣ ਵਾਸਤੇ ਦੁੱਧ ਅਤੇ ਲੱਸੀ ਚਿੱਟੀ ਹੈ, ਚਿੱਟੇ ਰੰਗ ਦੇ ਨੇ, ਪਰ ਜਦੋਂ ਜ਼ਬਾਨ 'ਤੇ ਰੱਖੀਏ ਨਾ ਥੋੜ੍ਹਾ ਜਿਹਾ ਵੀ, ਉਦੋਂ ਸਵਾਦ ਦੱਸ ਦਿੰਦਾ ਹੈ ਕਿਹੜਾ ਖੱਟਾ, ਕਿਹੜੀ ਲੱਸੀ ਹੈ ਅਤੇ ਕਿਹੜਾ ਦੁੱਧ ਹੈ। ਭਾਈ ਸਾਹਿਬ ਜੀ ਆਖਦੇ ਨੇ ਕਿ ਸਾਧ ਸੰਗਤ ਜੀ ਦੇਖੋ, ਧੌਲੇ ਦਿਸਣ ਸ਼ਾਹੇ ਦੁੱਧ, ਸਾਧਹ ਗੁਣ ਆਖਿਆ, ਉਹਨਾਂ ਦੇ ਗੁਣਾਂ ਤੋਂ, ਉਹਨਾਂ ਦੇ ਸਵਾਦ ਤੋਂ ਦੁੱਧ ਅਤੇ ਲੱਸੀ ਦਾ ਫਰਕ ਸਮਝ ਜਾਂਦਾ ਹੈ। ਅਤੇ ਅੱਗੇ ਆਖਦੇ ਨੇ, ਭਾਈ ਜੇ ਸੰਤ ਦੀ ਅਤੇ ਅਸੰਤ ਦੀ ਪਰਖ ਕਰਨੀ ਹੋਵੇ ਨਾ, ਸਾਧ ਅਸਾਧ ਪਰਖੀਆਂ, ਜੇ ਇਹਨਾਂ ਨੂੰ ਪਰਖਣਾ ਹੈ ਤਾਂ ਦੋ ਗੱਲਾਂ ਤੋਂ ਪਰਖਿਆ ਜਾ ਸਕਦਾ। ਕਹਿੰਦੇ ਕਰਤੂਤ ਸੋ ਭਾਖੈ, ਇੱਕ ਤਾਂ ਕਰਤੂਤਾਂ ਤੋਂ, ਇੱਕ ਤਾਂ ਸਤਸੰਗਤ ਜੀ ਸ੍ਰੇਸ਼ਟ ਬੋਲਾਂ ਤੋਂ, ਰਸਨਾਂ ਤੋਂ। ਇਹ ਦੋ ਗੁਣਾਂ ਦੇ ਨਾਲ ਸਤਸੰਗਤ ਜੀ ਰੱਬ, ਜਿਵੇਂ ਕਿ ਉਪਰੋਕਤ ਦੱਸੀਆਂ ਗਈਆਂ ਜਿਹੜੀਆਂ ਚੀਜ਼ਾਂ ਨੇ, ਅੰਗੂਰ ਅਤੇ ਸਤਸੰਗਤ ਜੀ ਜਿਹੜੇ ਤ੍ਰਿਕੋਣੇ ਨੇ, ਇਹਨਾਂ ਦਾ ਫਰਕ ਦੇਖ ਕੇ ਸਮਝ ਜਾਂਦਾ ਹੈ। ਸੋਨੇ ਦਾ ਅਤੇ ਨਕਲੀ ਸੋਨੇ ਦੇ ਗਹਿਣਿਆਂ ਦਾ ਫਰਕ ਸਮਝ ਜਾਂਦਾ ਹੈ। ਸਫਟਕ ਦਾ ਅਤੇ ਮਣੀ ਦਾ, ਸਤਸੰਗਤ ਜੀ ਹੀਰੇ ਦਾ ਫਰਕ ਸਮਝ ਜਾਂਦਾ ਹੈ। ਅਤੇ ਇਸੇ ਤਰ੍ਹਾਂ ਅੱਕ ਦੀ ਖਕੜੀ ਅਤੇ ਅੰਬ ਦਾ ਫਰਕ ਸਮਝ ਜਾਂਦਾ, ਲੱਸੀ ਅਤੇ ਦੁੱਧ ਦਾ ਫਰਕ ਸਮਝ ਵਿੱਚ ਆਉਂਦਾ ਹੈ ਕਰਤੂਤਾਂ ਤੋਂ। ਕਿਉਂਕਿ ਕਿਸੇ ਦੀਆਂ ਕਰਤੂਤਾਂ, ਭਾਵੇਂ ਧਾਰਮਿਕ ਬੰਦਾ ਹੋ ਕੇ ਵੀ, ਸੰਤ ਦਾ ਪਹਿਰਾਵਾ ਪਾ ਕੇ ਜੇ ਕਰਤੂਤਾਂ ਠੀਕ ਨਾ ਹੋਣ, ਪਤਾ ਲੱਗ ਜਾਂਦਾ ਬਈ ਇਹ ਵਿਖਾਵਾ ਹੈ, ਅਸਲ ਜਿਹੜਾ ਜੀਵਨ ਹੈ ਨਹੀਂ ਅੰਦਰੋਂ। ਫਿਰ ਰਸਨਾ ਤੋਂ ਜਿਹੜੇ ਸ਼ਬਦ ਨੇ ਨਾ, ਉਹ ਰਸਨਾ ਦੇ ਸ਼ਬਦਾਂ ਤੋਂ, ਬੋਲਾਂ ਤੋਂ ਪਤਾ ਲੱਗ ਜਾਂਦਾ ਇਹ ਕਿੰਨਾ ਪੂਰਨ ਹੈ, ਕਿੰਨਾ ਕਮਾਈ ਵਾਲਾ ਹੈ। ਭਾਈ ਸਾਹਿਬ ਜੀ ਆਖਦੇ ਨੇ, ਕਰਤੂਤ ਸੋ ਭਾਖ ਹੈ, ਇਹਨਾਂ ਦੋ ਗੱਲਾਂ ਦੇ ਨਾਲ ਸਾਨੂੰ ਨਿਰਣਾ ਕਰਨਾ ਚਾਹੀਦਾ, ਫਿਰ ਭਾਵੇਂ ਇਕੱਠ ਦਾ ਇਕੱਠ ਕਿਸੇ ਦੇ ਮਗਰ ਜਾਵੇ, ਕੋਈ ਹਰਜ ਨਹੀਂ। ਐਸੇ ਮਹਾਂਪੁਰਖਾਂ ਦਾ ਜੀਵਨ, ਸਾਧ ਸੰਗਤ ਜੀ ਇਸ ਧਰਤੀ 'ਤੇ ਫਿਰ ਰਹਿ ਕੇ ਮਹਾਂਪੁਰਖਾਂ ਨੇ ਬੇਅੰਤ ਸੇਵਾ ਕੀਤੀ, ਅਨੇਕਾਂ ਅਸਥਾਨ ਜਿਨ੍ਹਾਂ ਨੇ ਆਪਣੇ ਹੁੰਦਿਆਂ ਉਹਨਾਂ ਅਸਥਾਨਾਂ ਦੀ ਸੇਵਾ ਕੀਤੀ, ਸੇਵਾ ਕਰਾਈ। ਅਤੇ ਸਾਧ ਸੰਗਤ ਜੀ ਫਿਰ 4 ਅਗਸਤ 1947 ਦੇ ਵਿੱਚ ਆਪ ਜੀ ਨੇ ਆਪਣਾ ਜਿਹੜਾ ਸਰੀਰ ਹੈ ਉਹ ਤਿਆਗਿਆ। ਅਤੇ ਮੇਰੇ ਮਨ ਦੀ ਇਹ ਵਿਚਾਰ ਹੈ ਕਿ ਦੇਖੋ, ਅੱਜ ਸੰਸਾਰ ਦੇ ਵਿੱਚ ਬੜੇ ਮਹਾਂਪੁਰਖ ਨੇ, ਪਰ ਮਹਾਂਪੁਰਖਾਂ ਦੀ ਯਾਦ ਤਖ਼ਤ ਸਾਹਿਬ 'ਤੇ ਮਨਾਈ ਜਾਂਦੀ। ਇੱਕ ਮੰਨ ਲਓ, ਇਹ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਇੱਕ ਸਰੋਪਾਵ ਹੈ, ਜਿਨ੍ਹਾਂ ਦੀ ਯਾਦ ਵਿੱਚ ਅੱਜ ਅਸੀਂ ਇਹ ਪਾਵਨ ਅਸਥਾਨ 'ਤੇ ਜੁੜੇ ਹਾਂ। ਇੱਕ ਬਚਨ ਸਾਂਝਾ ਕਰਕੇ ਸਮਾਪਤੀ ਵਾਲੇ ਪਾਸੇ ਆਵਾਂ। ਗੁਰਬਾਣੀ ਦੇ ਵਿੱਚ ਇੱਕ ਬਚਨ ਹੈ, ਆਖਦੇ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਸੰਤ ਕੌਣ ਹੁੰਦੇ ਨੇ? ਤਿੰਨ ਸਵਾਲ ਪੁੱਛੇ ਸਨ, ਸੰਤ ਕੌਣ ਹੁੰਦੇ ਨੇ, ਦੂਸਰਾ ਸਵਾਲ ਸੀ ਮਹਾਰਾਜ ਧਨਤਾਂ ਦੇ ਯੋਗ ਕੌਣ ਹੈ, ਤੀਸਰਾ ਸਵਾਲ ਸੀ ਪੂਰਨ ਪੁਰਖ ਕੌਣ ਹੈ। ਅਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਿਹਾ, ਖਾਲਸਾ ਸੰਗਤ ਜੀ, ਜਿਹੜਾ ਸਾਹ ਅੰਦਰ ਆਵੇ, ਫਿਰ ਜਿਹੜਾ ਬਾਹਰ ਜਾਵੇ, ਆਉਂਦਿਆਂ ਵਾਰੀ ਵੀ ਨਾਮ ਜਪੇ ਵਾਹਿਗੁਰੂ ਹਰ ਇੱਕ ਸਾਸ ਦੇ ਨਾਲ, ਅਤੇ ਬਾਹਰ ਜਾਵੇ ਸਾਹ ਉਹਦੇ ਨਾਲ ਵੀ ਵਾਹਿਗੁਰੂ ਜਪੇ, ਭਾਓ ਹਰ ਇੱਕ ਸਾਹ ਦੇ ਨਾਲ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਨਾ। ਫਿਰ ਬੁਰਕੀ ਗਿਰਾਸ, ਜਦੋਂ ਭੋਜਨ ਛਕਦਿਆਂ ਵੀ ਵਾਹਿਗੁਰੂ ਦਾ ਨਾਮ ਜਪਦਾ ਹੈ, ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ,
पूरन सोई संत गुरु अर्जन देव पातशाह जी कहिंदे ऐसे जिहड़े रब दे प्यारे हर एक साह दे नाल परमात्मा दा नाम जपदे ने उहदे वाहिगुरु मंत्र नूं आपणे मन दे विच जिन्हां ने दृढ़ करके रखिया होया है सिमरदे ने भुलदे नहीं कदे भी कहिंदे धन से सही उह धनतां दे योग है पूरन उह पूरन पुरख ने ते महाराज सच्चे पातशाह जी कहिंदे सोई संत उही संत है।

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੀਮਾਨ ਸੰਤ ਬਾਬਾ ਕੁਲਵੰਤ ਸਿੰਘ ਜੀ ਮਹਾਂਪੁਰਖਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਪਾਤਸ਼ਾਹ ਕਿਰਪਾ ਕਰਨਾ ਸਿੰਘ ਸਾਹਿਬ ਜੀ ਦੀ ਚੜ੍ਹਦੀ ਕਲਾ ਰੱਖਣੀ ਸੇਵਾ ਕਰਨ ਦਾ ਬਲ ਬਖਸ਼ ਸਰਦਾਰ ਭਾਗਿੰਦਰ ਸਿੰਘ ਜੀ ਘੜੀ ਸਾਜ ਬੇਅੰਤ ਮਾਇਆ ਹਾਜ਼ਰ ਕਰਦੇ ਨੇ ਚੜ੍ਹਦੀ ਕਲਾ ਰੱਖਣੀ ਸਰਦਾਰ ਰਵਿੰਦਰ ਸਿੰਘ ਜੀ ਬੁੰਗਈ ਸਕੱਤਰ ਗੁਰਦੁਆਰਾ ਬੋਰਡ ਬੇਅੰਤ ਮਾਇਆ ਹਾਜ਼ਰ ਕਰਦੇ ਚੜ੍ਹਦੀ ਕਲਾ ਰੱਖਣ ਸਰਦਾਰ ਕੇਰ ਸਿੰਘ ਜੀ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਚੜ੍ਹਦੀ ਕਲਾ ਰੱਖਣੀ ਸੁਖਵਿੰਦਰ ਸਿੰਘ ਜੀ ਹੁੰਦਲ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਚੜ੍ਹਦੀ ਕਲਾ ਰੱਖਣੀ ਪਾਤਸ਼ਾਹ ਕਿਰਪਾ ਕਰਨਾ ਸਾਰਿਆਂ ਦੀ ਚੜ੍ਹਦੀ ਕਲਾ ਰੱਖਣੀ ਅੰਗ ਸੰਗ ਸਹਾਈ ਹੋਣਾ ਹਰ ਮੈਦਾਨ ਫਤਿਹ ਕਰਨਾ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਬਿੰਦ ਕੇ ਸਧਈਆ ਦਾਹੀ ਜਿਗੀ ਬਡਈਆ ਦੇ ਤਬੰਧਰਾ ਸਦੀਵ ਪਾਏ ਨੰਗਈ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਗਿਆਨ ਕੇ ਬਿਹੀਨ ਛਿਨ ਕੈ ਸਕੈ ਤਰਤ ਹੈ ਭੂਤ ਬਨ ਚਾਰਿ ਛਿਤ ਛਾਉਣਾ ਸਭ ਦੂਤ।

ਵਡਿਆ ਦੇਤ ਬਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜਿਤੇ ਵੱਡੇ ਗਿਆਨੀ ਤੇ ਨੌਜਾਨੀ ਪਖਾਨੀ ਨਾਹੇ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਅਤ ਆਹੇ ਭੂਚਰੀ ਗਜਈਆ ਕਹੇ ਨਭ ਕੇ ਉੜਿਆ ਸੋਚ ਰਈਆ ਕਹਿ ਪਖਾਨੀ ਹੈ ਫਲ ਕੇ ਬਛਈਅਤ ਆਹੇ ਬਾਂਦਰੀ ਗਜਈਆ ਕਹੇ ਆਦਿ ਸਫਿਰਈਆ ਤੇ ਤੂੰ ਭੂਤ ਕੇ ਪਛਾਨੀ ਹੈ ਜਲ ਕੇ ਤਰਈਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਬਚਈਆ ਸੋ ਚਕੂਰ ਸਮ ਮਾਨੀਏ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ ਨਾਰਾਇਣ ਕਛ ਮਛ ਤਿੰਦੂਆ ਕਹਤ ਸਭ ਕੌਲ ਨਾਭ ਕੌਲ ਜੇ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦਿਨ ਚਾਰੀ ਲਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਟੇਰ ਕੋ ਕਨਹੀਆ ਨਾਮ ਕੰਸ ਕੋ ਬਧਈਆ ਜਮ ਦੂਤ ਕ

ਜਿਹੜੇ ਨੇ ਤਾਂ ਹੀ ਤੇ ਉਪਜ ਸਮੇਂ ਤਾਂ ਹੀ ਮੈਂ ਸਮਾਹਾਂਗੇ। ਕੂਕਤ ਫਿਰਤ ਕਿਤੇ ਰੋਵਤ ਮਰਤ ਕਿਤੇ ਜਲ ਮੈਂ ਡੁਬਤ ਕਿਤੇ ਆਗ ਮੈਂ ਜਰਤ ਹੈ ਕਿਤੇ ਗੰਗ ਵਾਸੀ ਕਿਤੇ ਮਦੀਨਾ ਮੱਕਾ ਨਿਵਾਸੀ ਕੇਤਕ ਉਦਾਸੀ ਕੇ ਬ੍ਰਹਮਾਈ ਫਿਰਤ ਹੈ ਕਰਵਤ ਸਹਤ ਕਿਤੇ ਭੂਮ ਮੈਂ ਗੜਤ ਕਿਤੇ ਸੂਹ ਪੇ ਚੜਤ ਕਿਤੇ ਦੁੱਖ ਕੋ ਭਰਤ ਹੈ ਗੈਨ ਮੈਂ ਉੜਤ ਕਿਤੇ ਜਲ ਮੈਂ ਰਹਤ ਕਿਤੇ ਗਿਆਨ ਕੇ ਬਿਹੀਨ ਜਗ ਜਾਰੀ ਮਰਤ ਹੈ ਸੋਧ ਹਰ ਦੇਵਤਾ ਵਿਰੋਧ ਹਰ ਦਾਨੋ ਵੱਡੇ ਬੋਧ ਹਰ ਬੋਧਕ ਪ੍ਰਬੋਧ ਹਰ ਜਾਪਸੀ ਗਸ ਹਰ ਚੰਦਨ ਲਗਾਏ ਹਰ ਚੋਆ ਚਾਰ ਬੂਝ ਹਰ ਬਾਹਨ ਚੜਾਏ ਹਰ ਲਾਪਸੀ ਗਾਹ ਹਰ ਗੋਰਨ ਮਨਾਏ ਹਰ ਮੜੀ ਮਟਲੀ ਬਹਾਰ ਬਿਦਨ ਲਗਾਏ ਹਰ ਜਾਪਸੀ ਗਾਏ ਹਰ ਗੰਧਰਵ ਬਜਾਏ ਹਰ ਕਿੰਨਰ ਸਭ ਭਜ ਹਰ ਪੰਡਿਤ

न धर्मं न भर्मं न सर्वं न साकेन

ਭਾਰ ਪਾਵੇ ਕਹੂੰ ਬੈਠ ਗੁਰਾਨ ਕੇ ਗੀਤ ਗਾਵੇ ਕਹੂੰ ਸੁਤ ਸਿਖੰ ਕਹੂੰ ਬ੍ਰਹਮ ਧਰਮੰ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ ਕਹੂੰ ਜਵਾਲ ਸਰੂਪੰ ਜਰਾ ਰਹਿਤ ਦੇਹੰ ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰਹਿਹੰ ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ ਕਹੂੰ ਰਾਜ ਸਾਜੰ ਕਹੂੰ ਰਾਜ ਰੀਤੰ ਕਹੂੰ ਪੂਰਨ ਪ੍ਰਗਿਆ ਕਹੂੰ ਪਰਮ ਪ੍ਰੀਤੰ ਕਹੂੰ ਆਰਬੀ ਤੋਰ ਕੀ ਪਾਰਸੀ ਹੋ ਕਹੂੰ ਪਹਿਲਵੀ ਪਸਤਵੀ ਸੰਸਕ੍ਰਿਤੀ ਹੋ ਕਹੂੰ ਦੇਸ ਭਾਖਿਆ ਕਹੂੰ ਦੇਵ ਬਾਣੀ ਕਹੂੰ ਰਾਜ ਵਿਦਿਆ ਕਹੂੰ

ਚੋਦ ਬਤੰਗਨ ਗਾਧ ਬਿਆਦ ਅਨਾਦ ਗਤੰਗਨ ਖੇਦ ਅਭੇਦ ਅਛੇਦ ਨਰੰਗ ਜੇ ਚਾਰ ਚਤੁਰ ਦੇਸ ਚੱਕਰ ਫਿਰੰਗ ਜੇ ਰਾਗ ਨ ਰੰਗ ਨ ਰੇਗ ਰੁਗੰ ਜੇ ਸੋਗ ਨ ਭੋਗ ਨ ਜੋਗ ਜੁਗੰ ਭੂ ਭੰਜਨ ਗੰਜਨ ਆਦਿ ਸੁਰੰਗ ਜੇ ਬੰਧਤ ਦੇਵ ਦੇਵ ਨਰੰਗ ਗਣ ਕਿੰਨਰ ਜਛ ਭੁਜੰਗ ਰਚੇ ਮਣ ਮਾਣਕ ਮੋਤੀ ਲਾਲ ਸੁਚੇ ਅਨਭੰਜ ਪ੍ਰਭਾਨ ਗੰਜ ਪ੍ਰਤੰਗ ਜੇ ਪਾਰ ਨ ਪਾਵਤ ਪੂਰ ਮਤੰਗ ਅਨਖੰਡ ਸਰੂਪ ਡੰਡ ਪ੍ਰਭਾ ਜੈ ਜੰਪਦ ਬੇਦ ਪੁਰਾਣ ਸਭਾ ਜਹ ਬੇਦ ਕਤੇਵ ਅਨੰਤ ਕਹੈ ਜੈ ਭੂਤ ਅਭੂਤ ਨ ਭੇਦ ਲਹੈ ਜਹ ਬੇਦ ਪੁਰਾਣ ਕਤੇਵ ਜਪੈ ਸੁਤ ਸਿੰਧ ਅਧੋ ਮੁਖ ਤਾਪਤ ਪੈ ਕਈ ਕਲਪੱਲੋ ਤਬ ਤਾਪ ਕਰੈ ਨਹੀ ਨੈਕ ਕਿਰਪਾ ਨਿਧ ਪਾਨ ਪਰੈ ਜੇ ਫੂਕਟ ਧਰਮ ਸਭੈ ਤਜ ਹੈ ਜਿਤ ਕਿਰਪਾ ਨਿਧ ਕੋ ਜਪ ਹੈ ਤੇ ਉਯਾ ਭਵ ਸਾਗਰ ਕੋ ਤਰ ਹੈ ਭਵ ਭੂਲ ਨ ਦੇ ਪੁਨਰਧਰ ਹੈ ਇਕ ਨਾਮ ਬਿਨਾ ਨਹੀਂ ਕੂਟ ਪ੍ਰਤੀ ਇਮ ਬੇਦ।

ਹੈ ਅਛਿਜ ਤੇ ਜਮਾਨੀ ਹੈ ਸਦੀਵ ਸਿੱਧ ਸੁਧਤਾ ਪ੍ਰਤਾਪ ਪਤਰ ਜਾਨੀ ਹੈ ਨਰਾਗ ਰੰਗ ਰੂਪ ਹੈ ਨਰੋਗ ਰਾਗ ਰੇਕ ਹੈ ਅਧੋਗ ਤਾਗ ਤਕ ਹੈ ਅਭੂਤ ਬ੍ਰਹਮ ਵੇਕ ਹੈ ਨ ਤਾਤ ਮਾਤ ਜਾਤ ਹੈ ਨ ਪਾਤ ਚਿਹਨ ਵਰਣ ਹੈ ਅਦੇਗ ਸੇਗ ਵੇਗ ਹੈ ਸਦੇਵ ਵਿਸ਼ਵ ਭਰਣ ਹੈ ਵਿਸ਼ਵੰਬਰ ਵਿਸ਼ਵਨਾਥ ਹੈ ਵਿਸ਼ੇਗ ਵਿਸ਼ਵ ਭਰਣ ਹੈ ਜਿਮੀ ਜਮਾਨ ਕੇ ਵਿਗ ਸਦੇਵ ਕਰਮ ਪਰਮ ਹੈ ਅਦਵੇਗ ਹੈ ਅਭੇਗ ਹੈ ਅਲੇਗ ਨਾਦ ਜਾਨੀਏ ਸਦੇਵ ਸਰਪਠੋਰ ਮੈਂ ਵਿਸ਼ੇਗ ਅਨ ਮਾਨੀਏ ਨ ਜੰਤਰ ਮੈਂ ਨ ਤੰਤਰ

ਗਿਲ ਸੁਨ ਲਾਜੇ ਗਿਲ ਬਿਗ ਬਾਜੇ ਸੁਖੋਬ ਰਾਜੇ ਮਦ ਉਰੰਗ ਦੁਰਜਨ ਦਲ ਦਜੈ ਮੰਥਨ ਰਿਛੇ ਸਵੈਨ ਵਜੇ ਰੂਰਣੰ ਜੈ ਜੈ ਉਸੀ ਮੈਂ ਖਾਸੁਰ ਮਰਦਨ ਚੰਡ ਚਕਰਦਨ ਆਦ ਗੁਰੰਗ ਚਾਚਰੀ ਪ੍ਰਜੋਦਨ ਦੁਸ਼ਟ ਵਿਰੋਧਨ ਰੂਸ ਅਰੋਧਨ ਕਰੂਰ ਬਿਤੇ ਤੁਮ ਰਾਜ ਬਿਦੁੰਸਨ ਪ੍ਰਲੈ ਬਜੁੰਸਨ ਜਗ ਬਿਦੁੰਸਨ ਸੁਧ ਮਤੇ ਜਾਲ ਬਾਜ ਅੰਤੇ ਸਤਰੁ ਮਤੰਤੇ ਦੁਸ਼ਟ

ਨਾਨਕ ਤੇਜ ਕੋ ਪ੍ਰਕਾਸ਼ ਹੈ ਪਾਈਏ ਨ ਪਾਰ ਪਾਰ ਅਵਾਰ ਹੂੰ ਕੋ ਪਾਰ ਜਾ ਕੋ ਕੀ ਜਤ ਵਿਚਾਰ ਤੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲਗਾ ਵਹਿ ਬਸੀ ਹਲ ਬਿਦੇ ਵੇ ਪੂਰ ਬਿਨਾ ਪਾਰ

ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੇ ਨਾਲ ਦੇ ਸਾਥੀ ਸਿੰਘ ਜਿਹੜੇ ਹਨ ਕਿਸ ਤਰ੍ਹਾਂ ਉਹਨਾਂ ਨੇ ਲਹੂ ਡੋਲ ਕਰਕੇ ਸ਼ਾਨਾ ਮੱਤਾ ਇਤਿਹਾਸ ਸ਼ਹਾਦਤ ਦਾ ਇਤਿਹਾਸ ਆਪਣੇ ਲਹੂ ਦੇ ਨਾਲ ਲਿਖਣਾ ਕੀਤਾ। 740 ਦੇ ਕਰੀਬ ਸਿੰਘ ਸਨ, ਬੇਅੰਤ ਸ਼ਰਤਾਂ ਦਿੱਤੀਆਂ ਗਈਆਂ, ਲਾਲਚਾਂ ਵੀ ਦਿੱਤੀਆਂ ਗਈਆਂ। ਇਹ ਵੀ ਕਿਹਾ ਕਿ ਭਾਈ ਸਾਡਾ ਧਰਮ ਕਬੂਲ ਕਰ ਲਿਓ,

ਸਵਾਸਾਂ ਤੱਕ ਬਰਕਰਾਰ ਰੱਖਣਾ ਕੀਤਾ। ਸ਼ਹਾਦਤ ਦਾ ਜਾਮ ਪੀ ਲਿਆ, ਲੇਕਿਨ ਉਹਨਾਂ ਨੇ ਸਿੱਖੀ ਸਿਦਕ ਤੋਂ ਰੰਚਕ ਮਾਤਰ ਵੀ ਆਪਣਾ ਮੂੰਹ ਨਹੀਂ ਮੋੜਨਾ ਕੀਤਾ। ਉਹਦੇ ਵਿੱਚ ਬਾਬਾ ਬਾਜ ਸਿੰਘ ਜੀ ਜਿਹੜੇ ਹਨ ਉਹਨਾਂ ਨੂੰ ਰਿਹਾਅ ਵੀ ਕਰ ਦਿੱਤਾ, ਉਹ ਉੱਥੋਂ ਨਿਕਲ ਗਏ। ਫਿਰ ਉਹਨਾਂ ਦੀ ਇੱਕ ਸਾਖੀ ਜੋ ਹੈ ਕਵੀ ਰਾਜ ਜੀ ਨੇ ਦਰਜ ਕੀਤੀ ਕਿ ਗੁਰੂ ਕੇ ਸਿੱਖ ਔਰ ਵੀ ਗਰੀਬ ਗੁਰਬਾ ਜਿਹੜਾ ਹੈ ਅਤੇ ਇੱਕ ਬਹੁਤ ਵੱਡਾ ਪਠਾਨ ਹਾਕਮ ਜਿਹੜਾ ਉਹਨੇ ਕੀ ਕੀਤਾ, ਉਹਨਾਂ ਸਾਰਿਆਂ ਤੋਂ ਕੰਮ ਤਾਂ ਕਰਾ ਲਿਆ। ਕੰਮ ਕਰਾਉਣ ਤੋਂ ਬਾਅਦ ਵਾਅਦੇ ਕਰਦਾ ਰਿਹਾ ਕਿ ਜੀ ਮੈਂ ਤੁਹਾਨੂੰ ਤੁਹਾਡਾ ਮਿਹਨਤਾਨਾ, ਤੁਹਾਡਾ ਪੈਸਾ, ਤੁਹਾਡਾ ਹੱਕ ਦੇ ਦੇਵਾਂਗਾ। ਸਾਰਾ ਕੰਮ ਉਹਨਾਂ ਤੋਂ ਕਰਾ ਲਿਆ। ਜਦੋਂ ਪੈਸੇ ਦੇਣ ਦੀ ਵਾਰੀ ਆਈ ਉਹ ਮੁੱਕਰ ਗਿਆ, ਬੇਈਮਾਨ ਹੋ ਗਿਆ। ਕਹਿਣ ਲੱਗਾ ਕਾਹਦਾ ਪੈਸਾ ਭਾਈ, ਕੋਈ ਪੈਸਾ ਨਹੀਂ ਆ, ਸਗੋਂ ਮੇਰਾ ਪੈਸਾ ਨਿਕਲਦਾ।

ਕਰ ਦੇਵਾਂਗਾ। ਉਹ ਵਿਚਾਰੇ ਡਰ ਗਏ, ਡਰ ਕਰਕੇ ਬੜੇ ਪਰੇਸ਼ਾਨ ਹਨ, ਗੁਜ਼ਰ ਬਸਰ ਪਿਆਰਿਓ, ਸਾਰਾ ਕੰਮ ਉਹਨਾਂ ਦਾ ਠੱਪ ਹੋ ਗਿਆ, ਖਾਣ ਪੀਣ ਦੇ ਲਾਲੇ ਪੈ ਗਏ। ਬਾਬਾ ਬਾਜ ਸਿੰਘ ਜੀ ਜਦੋਂ ਉਸ ਇਲਾਕੇ ਦੇ ਵਿੱਚ ਗਏ, ਉਹਨਾਂ ਨੇ ਬੇਨਤੀਆਂ ਕੀਤੀਆਂ, ਦੇਖੋ ਸਿੰਘ ਸੂਰਮਾ ਸਾਧ ਸੰਗਤ ਜੀ, ਅਤੇ ਉਹਨਾਂ ਨੇ ਕਿਹਾ ਖਾਲਸਾ ਜੀ ਉਹ ਮੈਂ ਤੁਹਾਡਾ ਕਾਰਜ ਰਾਸ ਕਰਨਾ ਹੈ। ਅਤੇ ਕਹਿਣ ਲੱਗੇ ਬਾਬਾ ਜੀ ਕਿ ਆਪ ਜੀ ਤਾਂ ਇਕੱਲੇ ਹੋ, ਉਹਦੇ ਕੋਲ ਫੌਜਾਂ, ਉਹਦੇ ਕੋਲ ਆਪਣਾ ਕਿਲਾ, ਉਹ ਕਿਲੇ ਬੰਦੀ ਵਿੱਚ ਰਹਿੰਦਾ। ਬਾਬਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਹੈ, ਤੁਸੀਂ ਮੇਰੇ ਉੱਤੇ ਛੱਡ ਦਿਓ। ਬਾਬਾ ਜੀ ਭੇਸ ਵਟਾ ਕਰਕੇ ਗਏ ਉੱਥੇ ਸਾਧ ਸੰਗਤ ਜੀ, ਉਹ ਜਿਹੜਾ ਨਵਾਬ ਜ਼ਾਦਾ ਜਿਹੜਾ ਹੈ ਉਹ ਇਸ਼ਨਾਨ ਕਰਨ ਦੇ ਲਈ, ਗੁਸਲ ਕਰਨ ਦੇ ਲਈ ਗਿਆ, ਦਾਤੂਨ ਕਰ ਰਿਹਾ ਸੀ। ਉਹਦੀ ਦਾਸੀ ਜਦੋਂ ਬਾਹਰ ਨਿਕਲੀ, ਉਹਨੂੰ ਕਿਹਾ ਕਿ ਭਾਈ ਦੱਸ ਉਹ ਕਿੱਥੇ ਆ। ਉਹਨੇ ਦੱਸ ਦਿੱਤਾ ਅਤੇ ਭੇਸ ਵਟਾ ਕਰਕੇ ਗਰਮ ਪਾਣੀ ਲੈ ਕਰਕੇ ਅੰਦਰ ਗਏ, ਜਿੱਥੇ ਇਸ਼ਨਾਨ ਕਰਦਾ ਸੀ ਉੱਥੇ ਹੀ ਸਾਧ ਸੰਗਤ ਜੀ ਇੱਕ ਸੁੰਨ ਮੁਕੁੰਨ ਮਾਰ ਕੇ ਉਹਨੂੰ ਥਾਂ 'ਤੇ ਚਿੱਤ ਕਰਨਾ ਕੀਤਾ, ਪਟਕੀ ਦੇ ਕਰਕੇ ਛਾਤੀ 'ਤੇ ਚੜ ਗਏ ਅਤੇ ਕਟਾਰ ਜਿਹੜੀ ਹੈ ਉਹਦੇ ਕਾਲਜੇ ਦੇ ਨਾਲ ਲਾ ਲਈ। ਕਿਹਾ ਕਿ ਬੇਈਮਾਨਾ ਜੇ ਥੋੜ੍ਹਾ ਵੀ ਹਲਿਆ ਡੁਲਿਆ ਤਾਂ ਮਾਰ ਦੇਵਾਂਗਾ। ਤੁਰੰਤ ਉਹਦੇ ਸਿਪਾਹੀ ਆ ਗਏ ਅਤੇ ਫਿਰ ਨਾਲ ਇਹ ਵੀ ਫਿਰ ਬਾਬਾ ਜੀ ਨੇ ਕਿਹਾ ਕਿ ਇਹਨਾਂ ਨੂੰ ਦੱਸ ਚਲੋ ਇਹ ਮਾਰਨਗੇ, ਗੱਲ ਵੱਖਰੀ ਹੈ, ਮੈਂ ਤਾਂ ਮਰਨ ਮਾਂਡ ਕੇ ਆਇਆ ਹਾਂ, ਮੈਂ ਤਾਂ ਮਰਨਾ ਅਤੇ ਤੈਨੂੰ ਜ਼ਰੂਰ ਮਾਰ ਕੇ ਜਾਵਾਂਗਾ। ਉਹ ਪਠਾਨ ਕਹਿਣ ਲੱਗਾ ਕਿ ਭਾਈ ਸਿੱਖਾ ਤੂੰ ਕੌਣ ਹੈ, ਤੇਰੀ ਮੇਰੀ ਕੋਈ ਦੁਸ਼ਮਣੀ ਨਹੀਂ ਹੈ, ਇਹ ਮੈਨੂੰ ਪਤਾ ਕਿ ਗੁਰੂ ਕੇ ਸਿੱਖ ਐਵੇਂ ਕਿਹਦੇ ਉੱਤੇ ਵਾਰ ਨਹੀਂ ਕਰਦੇ, ਮੇਰੀ ਤੇਰੀ ਕੀ ਦੁਸ਼ਮਣੀ ਹੈ, ਕੀ ਲੈਣਾ ਦੇਣਾ, ਕਿਉਂ ਭਾਈ ਤੂੰ ਮੇਰੇ ਮਗਰ ਪਿਆ। ਭਾਈ ਬਾਜ ਸਿੰਘ ਜੀ ਨੇ ਕਿਹਾ ਬੇਈਮਾਨਾ, ਗਰੀਬ ਲੋਕਾਂ ਦਾ ਹੱਕ ਮਾਰਦਾ ਹੈ, ਉਹਨਾਂ ਦਾ ਪੈਸਾ ਰੋਕ ਕੇ ਰੱਖਦਾ, ਉਹਨਾਂ ਨੂੰ ਤੰਗ ਕਰਦਾ, ਅਤੇ ਮੇਰਾ ਤੇਰਾ ਕੋਈ ਲੈਣਾ ਦੇਣਾ ਨਹੀਂ, ਅਤੇ ਤੂੰ ਉਹਨਾਂ ਨੂੰ ਉਹਨਾਂ ਦੀ ਬਣਦੀ ਮਾਇਆ ਦੇ ਦੇ ਅਤੇ ਮੈਂ ਤੈਨੂੰ ਛੱਡ ਦੇਵਾਂਗਾ। ਕਹਿਣ ਲੱਗਾ ਦੇ ਦਿੱਤੀ, ਤੈਨੂੰ ਦੱਸ ਕੀ ਚਾਹੀਦਾ। ਉਹਨਾਂ ਨੇ ਕਿਹਾ ਇੱਕ ਪੈਸਾ ਵੀ ਨਹੀਂ ਚਾਹੀਦਾ, ਮੈਂ ਕੋਈ ਇਹ ਬੇਈਮਾਨ ਬੰਦਾ ਥੋੜ੍ਹੀ ਹਾਂ, ਅਸੀਂ ਤਾਂ ਆਪਣੇ ਹੱਕ ਦੇ ਲਈ ਆਏ ਹਾਂ। ਅਤੇ ਉਸ ਵੇਲੇ ਉਹਨੇ ਪੈਸਾ ਰੱਖ ਦਿੱਤਾ ਅਤੇ ਬਾਬਾ ਜੀ ਨੂੰ ਪਤਾ ਕਿ ਬੇਈਮਾਨ ਨੇ ਬੇਈਮਾਨੀ ਕਰਨੀ ਹੈ, ਅਤੇ ਕਿਹਾ ਕਿ ਇੰਝ ਨਹੀਂ ਛੱਡਣਾ, ਇੱਕ ਪਾਲਕੀ ਵਧੀਆ ਮੰਗਾ, ਉਹਦੇ ਵਿੱਚ ਪੈਸਾ ਰੱਖ ਅਤੇ ਨਾਲ ਤੇਰਾ ਬੱਚਾ ਬਿਠਾ, ਕਿਉਂਕਿ ਮੈਂ ਜੇ ਤੈਨੂੰ ਛੱਡ ਦਿੱਤਾ ਤੁਸੀਂ ਮੈਨੂੰ ਮਾਰ ਦੇਣਾ। ਅਤੇ ਕਹਿਣ ਲੱਗੇ ਦੇਖ ਇਹ ਮੇਰਾ ਵਾਅਦਾ ਹੈ, ਸਿੰਘ ਜਿਹੜੇ ਜੋ ਵਚਨ ਕਰਦੇ ਹਨ ਉਹ ਪੂਰਾ ਕਰਦੇ, ਆਪਣੇ ਬੰਦਿਆਂ ਨੂੰ ਬੇਸ਼ੱਕ ਨਾਲ ਭੇਜ, ਮੈਂ ਇਹ ਤੇਰੀ ਸਰਹੱਦ ਤੋਂ ਤੇਰੇ ਇਲਾਕੇ ਤੋਂ ਬਾਹਰ ਨਿਕਲ ਜਾਵਾਂਗਾ, ਉਹ ਤੋਂ ਬਾਅਦ ਤੇਰੀ ਪਾਲਕੀ, ਤੇਰੇ ਬੰਦੇ, ਤੇਰੇ ਬੱਚੇ ਨੂੰ ਵੀ ਵਾਪਸ ਭੇਜ ਦੇਵਾਂਗਾ। ਅਤੇ ਉਹਨੇ ਕਿਹਾ ਠੀਕ ਹੈ, ਉਹਦੇ ਬੱਚੇ ਨੂੰ ਨਾਲ ਲੈ ਕਰਕੇ ਫਿਰ ਸਾਧ ਸਿੰਘਾਂ ਜੀ ਪਾਲਕੀ ਦੇ ਵਿੱਚ ਬੈਠ ਗਏ। ਬੈਠ ਕਰਕੇ ਉਹ ਇਲਾਕਾ ਪਾਰ ਕੀਤਾ, ਬਾਅਦ ਦੇ ਵਿੱਚ ਬਾ ਇੱਜ਼ਤ ਬਾ ਹਿਫਾਜ਼ਤ ਉਹਦੇ ਬੱਚੇ ਨੂੰ ਵਾਪਸ ਮੋੜ ਦਿੱਤਾ ਹੈ। ਇਹ ਸਾਖੀ ਬਾਬਾ ਬਾਜ ਸਿੰਘ ਜੀ ਦੀ ਆਪਨੇ ਸਰਵਣ ਕੀਤੀ ਹੈ। ਹੁਣ ਇੱਥੋਂ ਅੱਜ ਪ੍ਰਕਰਨ ਵੀ ਜਿਹੜਾ ਬਦਲ ਰਿਹਾ ਹੈ, ਬਾਬਾ ਅੱਜ ਜਿਹਨੂੰ ਅਜੀਤ ਸਿੰਘ, ਪਾਲਕ ਅਜੀਤ ਸਿੰਘ, ਕੱਲ੍ਹ ਵੀ ਅਖੀਰ ਦੇ ਵਿੱਚ ਦਾਸ ਨੇ ਬੇਨਤੀਆਂ ਕੀਤੀਆਂ ਕਿ ਇਹ ਅਜੀਤ ਸਿੰਘ ਕਿਹੜਾ ਅਜੀਤ ਸਿੰਘ ਹੈ ਕਰਕੇ, ਸੋ ਸਾਧ ਸੰਗਤ ਜੀ ਉਹਦੀ ਕਥਾ ਜੋ ਹੈ ਅੱਜ ਹੁਣ ਆਰੰਭ ਹੋਣ ਵਾਲੀ ਹੈ। ਨਾਲ ਪਿਆਰਿਓ ਮੈਂ ਇਹ ਵੀ ਬੇਨਤੀ ਕਰਦਾ ਜਾਵਾਂ ਕਿ ਦੇਖੋ ਅੱਜ ਕਿ ਭਾਰਤ ਦੀ ਆਜ਼ਾਦੀ ਦਾ ਹਰ ਕੋਈ ਬੰਦਾ, ਭਾਰਤ ਵਰਸ਼ੀ ਲੋਕ ਜਿਹੜੇ ਹਿੰਦੁਸਤਾਨੀ, ਆਪਾਂ ਜਸ਼ਨ ਮਨਾ ਰਹੇ ਹਾਂ, ਲੇਕਿਨ ਪਿਆਰਿਓ ਇਹ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਇਹ ਆਜ਼ਾਦੀ ਜਿਹੜੀ ਹੈ ਐਵੇਂ ਮੁਫਤ ਦੇ ਵਿੱਚ ਸਾਨੂੰ ਨਹੀਂ ਪ੍ਰਾਪਤ ਹੋਈ ਹੈ। ਆਜ਼ਾਦੀ ਦੇ ਲਈ ਸਭ ਤੋਂ ਜ਼ਿਆਦਾ ਸੰਘਰਸ਼ ਜਿਹੜਾ ਹੈ ਉਹ ਪੰਜਾਬੀਆਂ ਨੇ, ਉਹ ਸਾਧ ਸੰਗਤ ਜੀ ਗੁਰੂ ਕੇ ਸਿੱਖਾਂ ਨੇ ਕਰਨਾ ਕੀਤਾ। ਅੱਜ ਵੀ ਆਪ ਜੀ ਇਤਿਹਾਸ ਦੀਆਂ ਕਿਤਾਬਾਂ ਖੋਲ੍ਹ ਕੇ ਵੇਖ ਲਿਓ, ਬਾਕੀ ਤਾਂ ਲੋਕ ਜਿਹੜੇ ਪਿਆਰਿਓ, ਬਾਕੀ ਇਲਾਕਾ ਜਿਹੜਾ ਹੈ ਅਤੇ ਉਹਨਾਂ ਇਲਾਕਿਆਂ ਦੇ ਲੋਕਾਂ ਨੇ ਚੁੱਪ ਚਾਪ ਗੁਲਾਮੀ ਨੂੰ ਸਵੀਕਾਰ ਕਰ ਲਿਆ। ਜਿਸ ਤਰ੍ਹਾਂ ਕਹਿੰਦੇ ਨਾ, ਗੁਲਾਮੀ ਦੀਆਂ ਜ਼ੰਜੀਰਾਂ ਨੂੰ ਗਹਿਣੇ ਬਣਾ ਕਰਕੇ ਉਹਨਾਂ ਨੇ ਆਪਣੇ ਗਲ ਵਿੱਚ ਪਾ ਲਿਆ, ਲੇਕਿਨ ਗੁਰੂ ਕੇ ਸਿੰਘਾਂ ਨੇ ਸਾਧ ਸੰਗਤ ਜੀ ਗੁਲਾਮੀ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਹੈ। ਇੱਕ ਗੱਲ ਯਾਦ ਰੱਖੋ, ਹਿੰਦੁਸਤਾਨ ਜੇ ਆਪਾਂ ਵੇਖਦੇ ਹਾਂ ਕਿ ਇਸ ਹਿੰਦੁਸਤਾਨ ਦੇ ਉੱਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ, ਆਪ ਜੀ ਇਤਿਹਾਸ ਪੜ੍ਹ ਕੇ ਦੇਖੋ ਉਹਨਾਂ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਕਬਜ਼ਾ ਹੋ ਗਿਆ, ਲੇਕਿਨ ਪੰਜਾਬ ਦਾ ਇਲਾਕਾ, ਅਤੇ ਪੰਜਾਬ ਦਾ ਇਲਾਕਾ ਸਾਧ ਸੰਗਤ ਜੀ ਦੇਖੋ ਜਮੁਨਾ ਪਾਰ ਤੋਂ ਦਿੱਲੀ ਤੋਂ ਅੱਗੇ ਆਪਾਂ ਇੱਥੋਂ ਨਿਕਲ ਜਾਂਦੇ ਹਾਂ, ਹਰਿਆਣਾ, ਪੂਰਾ ਹਰਿਆਣਾ ਜਿਹੜਾ ਹੈ ਪਾਣੀਪਤ ਸੋਨੀਪਤ ਤੋਂ ਪੰਜਾਬ ਸ਼ੁਰੂ ਹੋ ਜਾਂਦਾ ਸੀ, ਇਹ ਹੋ ਗਿਆ ਇੱਥੋਂ ਲੈ ਕਰਕੇ ਅੱਜ ਦਾ ਪੰਜਾਬ, ਸਮਝ ਲਿਓ ਅੱਜ ਦਾ ਹਰਿਆਣਾ, ਅਤੇ ਨਾਲ ਪੰਜਾਬ ਹੋ ਗਿਆ, ਹਿਮਾਚਲ ਪ੍ਰਦੇਸ਼ ਦਾ
ਕੁਛ ਇਲਾਕਾ ਜਿਹੜਾ ਬਹੁਤ ਵੱਡਾ ਇਲਾਕਾ ਉਹ ਤੇ ਅੱਧੇ ਤੋਂ ਵੱਧ ਪਾਕਿਸਤਾਨ ਜਿਹੜਾ ਹੈ ਇਹ ਸਾਰਾ ਇਲਾਕਾ ਜਿਹੜਾ ਹੈ ਇਹ ਸਿੱਖ ਟੈਰੀਟਰੀ ਦਾ ਸੀ, ਭਾਵ ਕਿ ਸਿੱਖ ਰਾਜ ਦਾ ਸੀ ਤੇ ਇਹ ਸਾਰੇ ਅੰਗਰੇਜ਼ਾਂ ਨੇ ਪੂਰੇ ਦੇਸ਼ ਦੇ ਉੱਤੇ ਬਾਕੀਆਂ ਦੇ ਉੱਤੇ ਕਬਜ਼ਾ ਕਰ ਲਿਆ। ਸਭ ਤੋਂ ਅਖੀਰ

ਤੇ ਫਿਰ ਹੌਲੀ ਹੌਲੀ ਸਾਰੇ ਮਹਾਰਾਜੇ ਉਹਨਾਂ ਨੂੰ ਮਾਰ ਦਿੱਤਾ ਗਿਆ, ਸਾਜਿਸ਼ਾਂ ਦਾ ਸ਼ਿਕਾਰ ਬਣਾਇਆ ਗਿਆ। ਅੰਤ ਨੂੰ ਮਹਾਰਾਜਾ ਦਲੀਪ ਸਿੰਘ ਸਾਹਿਬ ਜੀ ਛੋਟੀ ਕੋ ਆਰਵਲਾ 8-9 ਸਾਲ ਦੇ ਬੱਚੇ ਨੂੰ ਉਹਨਾਂ ਨੇ ਰਾਜਾ ਬਣਾ ਦਿੱਤਾ। ਬਣਾ ਕਰਕੇ ਫਿਰ ਉਹਨਾਂ ਨੂੰ ਕਹਿ ਦਿੱਤਾ ਜੀ ਇਹਨਾਂ ਦੀ ਪੜ੍ਹਾਈ ਲਿਖਾਈ ਦੇ ਲਈ ਅਸੀਂ ਇਹਨਾਂ ਨੂੰ ਵਿਦੇਸ਼ ਭੇਜਦੇ ਹਾਂ। ਫਿਰ ਉਹਨਾਂ ਨੂੰ ਵਿਦੇਸ਼ ਭੇਜ ਕਰਕੇ ਪੂਰਾ ਕੰਟਰੋਲ ਜਿਹੜਾ ਹੈ

ਜਿਹਨੇ ਆਜ਼ਾਦੀ ਦਾ ਯਤਨ ਕਰਨਾ ਕੀਤਾ। ਆਪ ਜੀ ਦੇਖੋ ਸਭ ਤੋਂ ਜ਼ਿਆਦੀਆਂ ਸ਼ਹਾਦਤਾਂ ਜਿਹੜੀਆਂ ਅਤੇ ਉਹ ਪੰਜਾਬ ਦੇ ਵਿੱਚ ਹੋਈਆਂ। ਫਾਂਸੀ ਦੇ ਤਖ਼ਤੇ ਦੇ ਉੱਤੇ ਭਾਰਤ ਵਰਸ਼ ਨੂੰ ਆਜ਼ਾਦ ਕਰਾਉਣ ਦੇ ਲਈ ਸਭ ਤੋਂ ਜ਼ਿਆਦਾ ਫਾਂਸੀ ਦੇ ਉੱਤੇ ਗੁਰੂ ਕੇ ਸਿੱਖ ਚੜ੍ਹੇ। ਜਲਾ ਵਤਨ ਜਿਹੜਾ ਹੈ, ਇਤਿਹਾਸ ਪੜ੍ਹ ਕੇ ਦੇਖ ਲਿਓ, ਕਾਲਾ ਪਾਣੀ ਦਾ ਸਜ਼ਾ, ਜਲਾ ਵਤਨ ਦੀ ਸਜ਼ਾ ਜਿਹੜੀ ਹੈ ਉਹ ਸਾਧ ਸੰਗਤ ਜੀ ਸਿੱਖਾਂ ਨੇ ਭੋਗਣੀਆਂ ਕੀਤੀਆਂ ਅਤੇ ਨਾਲ ਅਣਗਿਣਤ ਜਿਹੜੇ ਹਨ ਉਹਨਾਂ ਨੇ ਤਸ਼ਤਾਂ ਢਾਲਣੀਆਂ ਕੀਤੀਆਂ ਅਤੇ ਉਮਰ ਕੈਦਾਂ ਜਿਹੜੀਆਂ ਸਿੱਖਾਂ ਨੇ ਭੋਗਣੀਆਂ ਕੀਤੀਆਂ। ਇੰਨਾ ਸੰਘਰਸ਼ ਕੀਤਾ ਹੈ ਇਸ ਆਜ਼ਾਦੀ ਦੇ ਵਿੱਚ ਤਕਰੀਬਨ ਪਿਆਰਿਓ 80% ਦੇ ਕਰੀਬ, 80% ਦੇ ਕਰੀਬ ਸਿੰਘਾਂ ਦਾ ਸਿੱਖਾਂ ਦਾ ਯੋਗਦਾਨ ਸੀ ਆਜ਼ਾਦੀ ਦੇ ਲਈ। ਇਹ ਸਾਰੇ ਇਤਿਹਾਸਕਾਰ ਇਸ ਗੱਲ ਨੂੰ ਮੰਨਦੇ ਹਨ ਅਤੇ ਆਪਣੀ ਆਬਾਦੀ ਦੇਖੋ ਪਿਆਰਿਓ, ਅਤੇ ਉਸ ਵੇਲੇ ਵੀ ਤਾਂ ਬਹੁਤ ਘੱਟ ਸੀ। ਅੱਜ ਕਹਿੰਦੇ ਹਾਂ ਕਿ ਹਿੰਦੂ 2% ਜਾਂ ਜੋ ਮਰਜ਼ੀ ਹੈ, ਲੇਕਿਨ ਉਸ ਵੇਲੇ ਕਿਹੜੀ ਕੋ ਆਜ਼ਾਦੀ ਸੀ, ਬਹੁਤ ਘੱਟ ਆਬਾਦੀ। ਹਿੰਦੁਸਤਾਨ ਦੇ ਵਿੱਚ ਸਭ ਤੋਂ ਘੱਟ ਆਬਾਦੀ ਦੇ ਗੁਰੂ ਕੇ ਸਿੱਖ ਅਤੇ ਸਭ ਤੋਂ ਜ਼ਿਆਦਾ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਉਹਨਾਂ ਨੇ ਯੋਗਦਾਨ ਜਿਹੜਾ ਦੇਣਾ ਕੀਤਾ। ਇੰਨੇ ਸੰਘਰਸ਼ ਹੋਏ ਆਜ਼ਾਦੀ, ਇੰਜ ਕਈ ਲੋਕਾਂ ਨੇ ਪਿਆਰਿਓ ਇਹ ਇੱਕ ਬੇਈਮਾਨੀ ਹੁੰਦੀ ਹੈ, ਲੋਕ ਕੀ ਕਰਦੇ ਹਨ ਜਿਸ ਤਰ੍ਹਾਂ ਕਿ ਜੋ ਸੱਤਾ ਦੇ ਉੱਤੇ ਕਾਬਜ਼ ਹੋ ਜਾਂਦਾ, ਸੱਤਾਧਾਰੀ ਜਿਹੜੇ ਬਣ ਜਾਂਦੇ ਹਨ ਉਹ ਆਪਣੇ ਬੰਦਿਆਂ ਨੂੰ ਪ੍ਰਮੋਟ ਕਰਦੇ, ਉਹਨਾਂ ਦਾ ਨਾਮ ਚਮਕਾਉਂਦੇ, ਇੰਜ ਦਿਖਾਉਂਦੇ ਕਿ ਭਾਈ ਇਹਦੇ ਕਰਕੇ ਆਜ਼ਾਦੀ ਆਈ, ਇਹਨੇ ਆਜ਼ਾਦੀ ਦਵਾਈ। ਇਸ ਤਰ੍ਹਾਂ ਸਾਧ ਸਿੰਘਾਂ ਜੀ ਝੂਠਾ ਇਤਿਹਾਸ ਜਿਹੜਾ ਲੋਕਾਂ ਨੂੰ ਦਿਖਾਇਆ ਗਿਆ, ਚਲੋ ਉਹਨਾਂ ਦਾ ਵੀ ਯੋਗਦਾਨ ਸੀ ਮੰਨਦੇ ਹਾਂ, ਲੇਕਿਨ ਸਿਰਫ ਉਹਨਾਂ ਦਾ ਇਹੀ ਦੱਸਦੇ ਕਿ ਬਸ ਉਹਨਾਂ ਨੇ ਹੀ ਇਹ ਕੀਤਾ, ਕਿਸੇ ਇੱਕ ਨੇ ਚਰਖਾ ਚਲਾ ਕਰਕੇ ਆਜ਼ਾਦ ਕਰ ਦਿੱਤਾ। ਚਰਖੇ ਚਲਾਉਣ ਦੇ ਨਾਲ ਆਜ਼ਾਦੀਆਂ ਥੋੜ੍ਹੀਆਂ ਮਿਲਦੀਆਂ, ਉਹਦੇ ਨਾਲ ਤਾਂ ਕੱਪੜਾ ਮਿਲੇਗਾ ਤੁਹਾਨੂੰ, ਚਰਖਾ ਜਿੰਨਾ ਮਰਜ਼ੀ ਚਲਾਓ ਕੱਪੜਾ ਪ੍ਰਾਪਤ ਹੋਵੇਗਾ, ਆਜ਼ਾਦੀ ਥੋੜ੍ਹੀ ਮਿਲੇਗੀ। ਲੇਕਿਨ ਇਹਦੇ ਵਿੱਚ ਦੂਜਾ ਪੱਖ ਵੀ ਜਿਹੜਾ ਹੈ ਅਤੇ ਉਹ ਬੜਾ ਮਜ਼ਬੂਤ ਸੀ, ਲੇਕਿਨ ਉਹਨਾਂ ਨੂੰ ਛੁਪਾ ਦਿੱਤਾ ਗਿਆ। ਇੰਜ ਦਿਖਾਇਆ ਗਿਆ ਕਿ ਬਸ ਉਹ ਤਾਂ ਸਾਰੇ ਖਰਾਬ ਸੀ ਅਤੇ ਇੱਕੋ ਹੀ ਜਿਹੜਾ ਹੈ ਧੜਾ ਜਿਹੜਾ ਉਹਨੇ ਇਹਦੇ ਵਿੱਚ ਹਿੱਸਾ ਪ੍ਰਾਪਤ ਕਰਨਾ ਕੀਤਾ। ਸੋ ਖੈਰ ਸਾਧ ਸੰਗਤ ਜੀ, ਉਹ ਤੋਂ ਬਾਅਦ ਆਜ਼ਾਦੀ ਦੇ ਵੇਲੇ ਸਭ ਤੋਂ ਜ਼ਿਆਦਾ ਯੋਗਦਾਨ ਸਿੱਖਾਂ ਦਾ ਹੋਇਆ ਅਤੇ ਉਹ ਤੋਂ ਬਾਅਦ ਜਦੋਂ ਆਜ਼ਾਦੀ ਅੱਜ ਵਾਲੇ ਦਿਨ ਜਦੋਂ ਪ੍ਰਾਪਤ ਹੋਣ ਦੇ ਲਈ ਜਾ ਰਹੀ ਸੀ, ਇੱਕ ਪਾਸੇ ਪੂਰਾ ਹਿੰਦੁਸਤਾਨ ਜਿਹੜਾ ਹੈ ਉਹ ਆਜ਼ਾਦੀ ਦਾ ਜਸ਼ਨ ਮਨਾ ਰਿਹਾ, ਦੂਜੇ ਪਾਸੇ ਸਾਧ ਸੰਗਤ ਜੀ ਅਤੇ ਆਪਾਂ ਕਹਿੰਦੇ ਨਾ ਹਿੰਦੁਸਤਾਨ ਦੇ ਟੁਕੜੇ ਹੋਏ। ਪਿਆਰਿਓ ਵੇਖਿਆ ਜਾਵੇ ਹਿੰਦੁਸਤਾਨ ਦੇ ਨਹੀਂ ਪੰਜਾਬ ਦੇ ਟੁਕੜੇ ਹੋਏ, ਵੰਡਿਆ ਪੰਜਾਬ ਗਿਆ। ਕਿਹੜਾ ਸਟੇਟ ਵੰਡਿਆ ਗਿਆ ਪਿਆਰਿਓ? ਦੇਖੋ ਅੱਜ ਵੀ ਤੁਸੀਂ ਦੇਖ ਸਕਦੇ ਹੋ ਦੋ ਇਲਾਕੇ ਜਿਹੜੇ ਹਨ, ਇੱਕ ਤਾਂ ਪੰਜਾਬ ਸਥਾਨ ਦੇ ਵਿੱਚ ਹੈ, ਇੱਕ ਬੰਗਲਾਦੇਸ਼ ਜਿਹੜਾ ਹੈ ਉਹ ਆਪਣਾ ਵੱਖਰਾ ਦੇਸ਼ ਬਣ ਗਿਆ। ਅੱਜ ਵੀ ਆਪਾਂ ਕਈ ਵਾਰੀ ਖਬਰਾਂ ਪੜ੍ਹਦੇ ਨਾ ਪਿਆਰਿਓ, ਕਈ ਵਾਰੀ ਉਹਦੇ ਵਿੱਚ ਆਉਂਦਾ ਕਿ ਪਾਕਿਸਤਾਨੀ ਪੰਜਾਬ ਪ੍ਰਾਂਤ ਆ। ਇਹਦਾ ਮਤਲਬ ਕਿ ਜੋ ਆਜ਼ਾਦੀ ਤੋਂ ਪਹਿਲਾਂ ਜੋ ਪੰਜਾਬ ਦਾ ਇਲਾਕਾ ਬਾਅਦ ਦੇ ਵਿੱਚ ਜੋ ਪਾਕਿਸਤਾਨ ਦੇ ਨਾਮ ਦੇ ਨਾਲ ਲਾ ਦਿੱਤਾ ਅਤੇ ਉਹ ਹੁਣ ਅੱਜ ਵੀ ਉਹਨੂੰ ਪਾਕਿਸਤਾਨ ਪੰਜਾਬ ਬੋਲਦੇ, ਉੱਥੇ ਪੰਜਾਬੀ ਬੋਲੀ ਜਾਂਦੀ ਹੈ। ਅੱਜ ਲੋਕ ਜਿਹੜੇ ਹਨ ਬਹੁਤ ਸ਼ੁੱਧ ਜਿਹੜੀ ਹੈ ਪੰਜਾਬੀ ਜਿਹੜੀ ਉੱਥੇ ਪਾਕਿਸਤਾਨ ਦੇ ਵਿੱਚ ਬੋਲਦੇ ਹਨ। ਸੋ ਖੈਰ ਪੰਜਾਬ ਜਿਹੜਾ ਵੰਡਿਆ ਗਿਆ ਅਤੇ ਵੰਡਿਆ ਵੀ ਉਸ ਨੇ ਵੰਡਣਾ ਕੀਤਾ ਜਿਹਦੀ ਡਿਊਟੀ ਲਾਈ ਨਾ, ਜਿਹਨੇ ਜਿਹੜਾ ਅਧਿਕਾਰੀ ਸੀ, ਕਹਿੰਦੇ ਉਹ ਕਦੇ ਹਿੰਦੁਸਤਾਨ 'ਤੇ ਆਇਆ।

ਉਹਨੇ ਬਸ ਬੈਠ ਕਰਕੇ ਇੱਕ ਨਕਸ਼ਾ ਲੈ ਲਿਆ, ਉਹ ਨਕਸ਼ੇ ਦੇ ਉੱਤੇ ਉਹਨੇ ਲਕੀਰ ਖਿੱਚ ਦਿੱਤੀ ਹੈ ਕਿ ਇਸ ਤਰ੍ਹਾਂ ਇਹ ਹੋਵੇਗਾ, ਉਹ ਉਹਦੇ ਵਿੱਚ ਚੱਲ ਜਾਵੇਗਾ, ਇਹ ਇਹਦੇ ਵਿੱਚ ਆ ਜਾਵੇਗਾ। ਪਿੰਡ ਜਿਹੜੇ ਪਿਆਰਿਓ ਪਿੰਡ, ਕਈ ਜਿਹੜੇ ਅੱਧੇ ਅੱਧੇ ਪਿੰਡ ਵੀ ਵੰਡੇ ਗਏ, ਕਈ ਇਸ ਤਰ੍ਹਾਂ ਵੀ ਹੋਏ ਹਨ। ਸੋ ਜਦੋਂ ਇਹ ਆਜ਼ਾਦੀ ਦਾ ਜਸ਼ਨ ਮਨਾ ਰਹੇ ਸੀ, ਉਸ ਵੇਲੇ ਸਾਧ ਸੰਗਤ ਜੀ ਜਿਹੜੇ ਪੰਜਾਬ, ਜਿਹੜੇ ਪੰਜਾਬੀ ਜਿਹੜੇ ਹਨ, ਜਿਹੜਾ ਪੰਜਾਬ ਦਾ ਇਲਾਕਾ ਜੋ ਉੱਥੇ ਚੱਲ ਗਿਆ ਸੀ, ਭਾਵ ਕਿ ਪਾਕਿਸਤਾਨ ਦੇ ਵਿੱਚ ਚੱਲ ਗਿਆ, ਉਹਨਾਂ ਲੋਕਾਂ ਨੇ, ਉਹਨਾਂ ਬੇਈਮਾਨਾਂ ਨੇ ਕੀ ਕਰਨਾ ਕੀਤਾ ਅਤੇ ਕਿਹਾ ਕਿ ਭਾਈ ਇਹਨਾਂ ਨੂੰ ਕਿ ਤੁਸੀਂ ਮੁਸਲਮਾਨ ਬਣ ਜਾਓ, ਇਸਲਾਮ ਕਬੂਲ ਕਰ ਲਿਓ, ਠੀਕ ਰਹਿ ਜਾਵੇਗਾ, ਨਹੀਂ ਤਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ, ਨਹੀਂ ਤਾਂ ਤੁਹਾਨੂੰ ਉਜਾੜ ਦਿੱਤਾ ਜਾਵੇਗਾ, ਜੇ ਇੱਥੇ ਰਹਿਣਾ ਸਾਡਾ ਧਰਮ ਸਵੀਕਾਰ ਕਰਨਾ ਕਰੋ। ਕਈ ਲੋਕ ਪਿਆਰਿਓ ਅੱਜ ਵੀ ਆਪ ਜੀ ਵੇਖ ਸਕਦੇ ਹੋ, ਕਈ ਸਾਲਾਂ ਤੋਂ ਬਾਅਦ ਜਦੋਂ ਮਿਲਦੇ, ਇੱਕ ਭਰਾ ਜਿਹੜਾ ਪਿਆਰਿਓ ਮੁਸਲਮਾਨ ਅਤੇ ਦੂਜਾ ਸਿੱਖ ਹੈ, ਇਹਦਾ ਕੀ ਮਤਲਬ ਹੈ? ਜਿਹੜਾ ਇੱਥੇ ਆ ਗਿਆ ਸਿੱਖ ਰਹਿ ਗਿਆ, ਜਿਹੜਾ ਉੱਥੇ ਰਹਿ ਗਿਆ ਉਹਨੂੰ ਮਾਰ ਕੁੱਟ ਕਰਕੇ ਮੁਸਲਮਾਨ ਬਣਾ ਲਿਆ। ਉਹ ਤੋਂ ਬਾਅਦ ਜਿੰਨੇ ਲੋਕ ਜਿਹੜੇ ਸਨ ਉਹਨਾਂ ਦਾ ਇੰਨਾ ਕਤਲੋ ਗਾਰਤ ਕਰਨਾ ਕੀਤਾ, ਅਤੇ ਉਸ ਵੇਲੇ ਅੱਜ ਵੀ ਜਦੋਂ ਆਪਾਂ ਵਾਹਗਾ ਬਾਰਡਰ 'ਤੇ ਜਾਂਦੇ ਹਾਂ, ਬਹੁਤ ਵੱਡਾ ਸਮਾਰਕ ਜਿਹੜਾ ਉੱਥੇ ਲਾਇਆ ਗਿਆ, ਉਹ ਯਾਦਗਾਰ ਸਾਨੂੰ ਦਰਸਾਉਂਦੀ ਹੈ ਕਿ ਇਹ ਆਜ਼ਾਦੀ ਜੋ ਪ੍ਰਾਪਤ ਹੋਈ ਨਾ, 10 ਲੱਖ ਪੰਜਾਬੀ, 10 ਲੱਖ ਗੁਰੂ ਕੇ ਸਿੱਖ, ਉਹਨਾਂ ਦਾ ਕਤਲ ਹੋਇਆ, ਉਹਨਾਂ ਨੂੰ ਮਾਰਨਾ ਕੀਤਾ, ਤਾਂ ਜਾ ਕੇ ਆਜ਼ਾਦੀ ਮਿਲੀ। ਉਹਨਾਂ ਲੋਕਾਂ ਨੇ ਇੰਨਾ ਪਿਆਰਿਓ ਤਸ਼ਤਾਂ ਢਾਲੀਆਂ ਕੀਤੀਆਂ, ਕਈ ਮਾਂ ਬਾਪ ਨੇ ਆਪਣੇ ਬੱਚਿਆਂ ਨੂੰ ਮਾਰ ਦਿੱਤਾ, ਕਿਉਂਕਿ ਪਤਾ ਸੀ ਖਾਸ ਕਰਕੇ ਬੱਚਿਆਂ ਦੇ ਉੱਤੇ ਬੰਦਾ ਤਾਂ ਲੜੇਗਾ, ਚਲੋ ਲੜ ਕਰਕੇ ਮਰ ਜਾਵੇਗਾ, ਮਾਰ ਦਿੱਤਾ ਜਾਵੇਗਾ, ਲੇਕਿਨ ਪਿਆਰਿਓ ਕੋਈ ਬੀਬੀ ਜਿਹੜੀ ਹੈ, ਕੋਈ ਬੱਚੀ ਜਿਹੜੀ ਹੈ ਉਹਨਾਂ ਦੇ ਹੱਥ ਦੇ ਵਿੱਚ ਆ ਜਾਵੇ, ਉਹ ਇੰਨੀ ਬੇਪੱਤੀ ਕਰਦੇ ਹਨ। ਅਤੇ ਜਿਸ ਤਰ੍ਹਾਂ ਕੋਈ ਕਹਿੰਦਾ ਨਾ ਜੀ, ਇੱਕ ਵਾਰੀ ਬੰਦਾ ਮਰ ਜਾਵੇ ਠੀਕ ਹੁੰਦਾ, ਲੇਕਿਨ ਇਹ ਬੰਦੇ ਫਿਰ ਉਹਨੂੰ ਇੰਨਾ ਜ਼ਲੀਲ ਕਰਦੇ, ਉਹਦੇ ਸਰੀਰ ਦਾ ਇੰਨਾ ਸ਼ੋਸ਼ਣ ਕਰਕੇ, ਤਿਲ ਤਿਲ ਕਰਕੇ, ਭੋਰਾ ਭੋਰਾ ਕਰਕੇ ਉਹਨੂੰ ਮਾਰਦੇ। ਇਸ ਕਰਕੇ ਕਈ ਬੀਬੀਆਂ ਨੇ ਆਤਮ ਹੱਤਿਆ ਕਰਨੀ ਕੀਤੀ, ਕਈ ਮਾਂ ਬਾਪ ਨੇ ਸਾਧ ਸੰਗਤ ਜੀ ਆਪਣੇ ਬੱਚਿਆਂ ਦਾ ਗਲਾ ਕੱਟ ਦੇਣਾ ਕੀਤਾ, ਕਈ ਮਾਂ ਬਾਪ ਮਾਵਾਂ ਨੇ ਆਪਣੀਆਂ ਧੀਆਂ ਨੂੰ ਜ਼ਹਿਰ ਦੇ ਦਿੱਤਾ। ਇੱਕ ਮੈਂ ਕਥਾ ਸੁਣਾਵਾਂ ਸਾਧ ਸੰਗਤ ਜੀ, ਕਿ ਅੱਜ ਵੀ ਕਿਹਾ ਜਾਂਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਪਰਿਕਰਮਾ ਦੇ ਵਿੱਚ ਇੱਕ ਪੱਥਰ ਜਿਹੜਾ ਹੈ, ਬਹੁਤ ਵੱਡਾ ਪੱਥਰ, ਇਹ ਯਾਦਗਾਰ ਦੇ ਵਿੱਚ ਲਾਇਆ ਗਿਆ। ਉਹ ਪੱਥਰ ਦੇ ਉੱਤੇ ਜਿਸ ਨੂੰ ਸਿਲਾ ਲੇਖ ਬੋਲਦੇ ਹਾਂ, ਜਿਸ ਤਰ੍ਹਾਂ ਤਖ਼ਤ ਸਾਹਿਬ ਦੇ ਵਿੱਚ ਵੀ ਅਤੇ ਪੱਥਰਾਂ ਦੇ ਉੱਤੇ ਨਾਮ ਲਿਖੇ ਗਏ ਹਨ ਦਾਨੀ ਸੱਜਣਾ ਦੇ, ਉਹਦੇ ਵਿੱਚ ਲਿਖਿਆ ਗਿਆ ਕਿ ਕਈ ਵਾਰੀ ਬਾਪ ਦਾ ਨਾਮ, ਅੱਗੇ ਬੱਚੀਆਂ ਦਾ ਨਾਮ, ਫਿਰ ਉਹ ਕਿੱਥੋਂ ਦੇ ਰਹਿਣ ਵਾਲੇ, ਕਈ ਵਾਰੀ ਮਾਂ ਦਾ ਨਾਮ, ਅੱਗੇ ਉਹਨਾਂ ਦੀਆਂ ਬੱਚੀਆਂ ਦਾ ਨਾਮ। ਜਦੋਂ ਵੇਖਿਆ ਪਤਾ ਚੱਲਿਆ ਕਿ ਇਹ ਮਾਂ ਬਾਪ ਜਿਹੜੇ ਹਨ, ਆਪਣੀਆਂ ਧੀਆਂ ਆਪਣੀਆਂ ਬੱਚੀਆਂ ਦੀ ਇੱਜ਼ਤ ਬਚਾਉਣ ਦੇ ਲਈ ਉਹਨਾਂ ਨੂੰ ਆਪਣੇ ਹੱਥੀਂ ਮਾਰ ਦੇਣਾ ਕੀਤਾ, ਕਿਉਂਕਿ ਉਹਨਾਂ ਨੇ ਵੇਖਿਆ ਕਿ ਜੇ ਬੇਈਮਾਨ ਲੋਕਾਂ ਦੇ ਹੱਥਾਂ ਦੇ ਵਿੱਚ ਆ ਗਈਆਂ ਬੱਚੀਆਂ ਧੀਆਂ, ਇਹਨਾਂ ਨੇ ਕੋ ਕੋ ਕਰਕੇ ਭੋਰਾ ਭੋਰਾ ਰੱਤੀ ਰੱਤੀ ਕਰਕੇ ਤੜਪਾ ਤੜਪਾ ਕੇ ਮਾਰ ਦੇਣਾ, ਖਤਮ ਕਰ ਦੇਣਾ, ਨੋਸ਼ ਨੋਸ਼ ਕੇ ਇਹਨੂੰ ਖਾ ਜਾਣਗੇ, ਇੰਨੀ ਦੁਰਗਤੀ ਕਰਨਗੇ ਇਹਦੇ ਨਾਲੋਂ, ਤਾਂ ਇੱਕ ਵਾਰੀ ਕੋਈ ਬੰਦਾ ਮਰ ਜਾਵੇ ਨਾ, ਕਿੰਨਾ 5-10 ਮਿੰਟ ਦਿੱਕਤ ਹੋਵੇਗੀ, ਪਰੇਸ਼ਾਨੀ ਹੋਵੇਗੀ, ਲੇਕਿਨ ਬਾਅਦ ਵਿੱਚ ਸਰੀਰ ਸ਼ਾਂਤ ਹੋ ਜਾਂਦਾ ਹੈ। ਇੱਕ ਸਾਧ ਸੰਗਤ ਜੀ, ਦੇਖੋ ਮੈਂ ਆਪ ਨੂੰ ਵਾਕਿਆਤ ਸਰਵਣ ਕਰਾਵਾਂ, ਇੱਕ ਬਾਪ ਜਿਹੜਾ ਹੈ, ਉਹ ਬਾਪ ਨੇ ਜਦੋਂ ਵੇਖਿਆ ਕਿ ਜੀ ਹੁਣ ਹਮਲੇ ਹੋਣ ਲੱਗੇ ਹਨ, ਚਲੋ ਭੱਜ ਚੱਲੀਏ, ਉਹਦੇ ਵਿੱਚ ਸਾਧ ਸਿੰਘਾ ਜੀ, ਉਹਦੀ ਇੱਕ ਲੜਕੀ ਜਿਹੜੀ ਅਪਾਹਿਜ ਸੀ, ਉਹ ਅਪਾਹਿਜ ਲੜਕੀ ਜਿਹੜੀ ਹੈ ਉਹ ਤੁਰ ਫਿਰ ਨਹੀਂ ਸਕਦੀ, ਉਹਨੂੰ ਚੁੱਕ ਕੇ ਲੈ ਕੇ ਜਾਣਾ ਪੈਣਾ, ਅਤੇ ਇਹਨਾਂ ਨੇ ਵਚਨ ਕੀਤਾ ਕਿ ਚਲੋ ਆਪਾਂ ਭੱਜ ਚੱਲੀਏ। ਉਹ ਬੱਚੀ ਨੇ ਸਮਝਾਇਆ, ਕਿਹਾ ਕਿ ਦੇਖੋ ਤੁਸੀਂ ਜਾ ਰਹੇ ਹੋ, ਮੈਨੂੰ ਛੱਡ ਕੇ ਚੱਲ ਜਾਓ, ਜੇ ਤੁਸੀਂ ਮੈਨੂੰ ਲੈ ਕੇ ਜਾਓਗੇ ਤੇ ਤੁਸੀਂ ਵੀ ਮਰਨਾ, ਮੈਂ ਨੇ ਵੀ ਮਰ ਜਾਣਾ ਹੈ, ਕਿਉਂਕਿ ਅਪਾਹਿਜ ਬੱਚੀ ਉਹਨੂੰ ਆਪਣਾ ਹੀ ਪਹਾੜ ਚੱਕ ਕੇ ਭੱਜਣਾ ਔਖਾ ਹੋ ਜਾਂਦਾ, ਇੱਕ ਨੌਜਵਾਨ ਧੀ ਦਾ ਪਹਾੜ ਚੱਕ ਕਰਕੇ ਕਿਸ ਤਰ੍ਹਾਂ ਜਾਵਾਂਗੇ। ਉਹਨੇ ਕਹਿ ਦਿੱਤਾ ਪਰਿਵਾਰ ਵਾਲਿਆਂ ਨੂੰ ਕਿ ਆਪਣੇ ਬਾਪੂ ਨੂੰ ਕਹਿੰਦੀ ਕਿ ਬਾਪੂ ਤੇ ਤੂੰ ਲੈ ਕੇ ਨਿਕਲ ਜਾ, ਮੈਨੂੰ ਛੱਡ ਦੇ, ਜੋ ਮਰਜ਼ੀ ਹੋਵੇਗਾ ਮੈਂ ਵੇਖ ਲਵਾਂਗੀ। ਫਿਰ ਉਹਨਾਂ ਨੇ ਕਿਹਾ ਕਿ ਬੇਟਾ ਦੇਖ, ਇਹ ਬੰਦਿਆਂ ਨੇ ਤੈਨੂੰ ਨੋਸ਼ ਨੋਸ਼ ਕੇ ਖਾ ਜਾਣਾ ਹੈ, ਇੱਜ਼ਤ ਨੂੰ ਤਾਰ ਤਾਰ ਕਰ ਦੇਣਾ, ਤੇਰਾ ਖਤਮ ਕਰ ਦੇਣਾ ਸਭ ਕੁਛ, ਆਪਾਂ ਕਿਸ ਤਰ੍ਹਾਂ ਕਰ ਸਕਦੇ। ਫਿਰ ਵਿਚਾਰ ਕੀਤੀ ਪਿਆਰਿਓ,
ਦੇਖੋ ਕਈ ਵਾਰੀ ਸਮਾਂ ਇਹੋ ਜਿਹਾ ਆ ਜਾਂਦਾ ਬੰਦੇ ਨੂੰ ਕੀ ਕੁਛ ਨਹੀਂ ਕਰਨਾ ਪੈਂਦਾ ਤੇ ਉਸ ਵੇਲੇ ਬੱਚੀ ਨੇ ਵੀ ਉਹਦੀ ਵੀ ਗੱਲ ਦਰੁਸਤ ਹੈ ਕਿ ਉਹਨੂੰ ਜੇ ਲੈ ਕੇ ਜਾਂਦੇ ਉਹਨੂੰ ਚੱਕ ਕੇ ਲੈ ਕੇ ਜਾਣਾ ਉਹਦੇ ਵਿੱਚ ਦੋ ਚਾਰ ਬੰਦੇ ਲੱਗ ਜਾਂਦੇ ਉਦੋਂ ਤੱਕ ਬੰਦਾ ਭੱਜ ਕੇ ਜਾਵੇਗਾ ਕਿ ਇਹਨੂੰ ਚੱਕ ਕੇ ਲੈ ਕੇ ਜਾਣਾ ਤੇ ਬੜਾ ਕੰਮ ਔਖਾ ਹੋ ਜਾਣਾ ਤੇ ਇਹਨੂੰ ਲੈ ਕੇ ਜਾਂਦੇ ਸਾਰਿਆਂ ਨੇ ਮਰ ਜਾਣਾ ਹੈ ਤੇ ਉਹਨੇ ਵਚਨ ਕੀਤਾ ਕਿ ਭਾਈ ਮੈਨੂੰ ਛੱਡ ਦਿਓ ਪਰਿਵਾਰ ਵਾਲਿਆਂ ਨੇ ਕਿਹਾ ਬੇਟਾ ਤੈਨੂੰ ਛੱਡ ਕੇ ਨਹੀਂ ਜਾ ਸਕਦੇ ਹਾਂ ਤੇ ਉਹਨੇ ਕਿਹਾ ਜੇ ਛੱਡ ਕੇ ਨਹੀਂ ਜਾ ਸਕਦੇ ਫਿਰ ਮੈਨੂੰ ਮਾਰ ਦਿਓ ਮੈਨੂੰ ਖਤਮ ਕਰ ਦਿਓ ਤੇ ਉਸ ਵੇਲੇ ਸਾਧ ਸੰਗਤ ਜੀ ਉਹਦੇ ਬਾਪ ਨੇ ਖੁਦ ਉਹਦੇ ਬਾਪ ਨੇ ਜਦੋਂ ਵੇਖਿਆ ਕਿ ਘਰ ਦੇ ਵਿੱਚ ਕੁਛ ਵੀ ਨਹੀਂ ਹੈ ਤੇ ਕਿਸ ਤਰ੍ਹਾਂ ਇਹਨੂੰ ਮਾਰਿਆ ਜਾਵੇ ਉਹਨੇ ਪਿਆਰਿਓ ਆਪਣਾ ਸਿਰ ਜਿਹੜਾ ਜਿਸ ਤਰ੍ਹਾਂ ਕਿ ਇਹ ਆਪਾਂ ਚੱਕੀ ਹੁੰਦੀ ਆ ਉਹਦੇ ਦੋ ਪਾਟੇ ਹੁੰਦੇ ਨਾ ਇੱਕ ਪਾਟੇ ਦੇ ਉੱਤੇ ਉਹਨੇ ਸਿਰ ਰੱਖ ਲਿਆ ਦੂਜਾ ਪਾਟਾ ਲੈ ਕਰਕੇ ਬਾਪ ਨੂੰ ਕਹਿੰਦੀ ਕਿ ਬਾਪੂ ਮੇਰੇ ਸਿਰ ਦੇ ਉੱਤੇ ਮਾਰ ਤੇ ਮੇਰੇ ਸਿਰ ਦੇ ਉੱਤੇ ਮਾਰ ਹੁਣ ਬਾਪ ਵਿਚਾਰਾ ਕੀ ਕਰ ਸਕਦਾ ਲਾਚਾਰ ਹੈ ਬੇਬਸ ਹੈ ਕਿ ਸਾਰਾ ਪਰਿਵਾਰ ਵੀ ਮੈਨੇ ਬਚਾਉਣਾ ਹੈ ਉਹਨੇ ਸਾਧ ਸੰਗਤ ਜੀ ਜਦੋਂ ਪਹਿਲਾ ਵਾਰ ਕੀਤਾ ਨਾ ਚੰਗੀ ਤਰ੍ਹਾਂ ਨਹੀਂ ਲੱਗਿਆ ਤੇ ਬੱਚੀ ਨੇ ਉਹਦੇ ਬਾਪ ਦਾ ਪੈਰ ਪਕੜ ਕੇ ਹਿਲਾਇਆ ਤੇ ਹੱਥ ਦਾ ਇਸ਼ਾਰਾ ਕੀਤਾ ਔਰ ਇੱਕ ਵਾਰੀ ਮਾਰ ਕਰਕੇ ਔਰ ਇੱਕ ਵਾਰੀ ਪੱਥਰ ਮਾਰਿਆ ਜਦੋਂ ਉਹਦੇ ਪ੍ਰਾਣ ਨਿਕਲ ਗਏ ਫਿਰ ਉਹ ਨਿਕਲ ਗਏ ਕਹਿੰਦੇ ਉਹ ਤੋਂ ਬਾਅਦ ਉਹਦਾ ਬਾਪ ਜ਼ਿੰਦਗੀ ਦੇ ਵਿੱਚ ਸਦਾ ਹੀ ਜਿਹੜਾ ਗਮਗੀਨ ਰਹਿੰਦਾ ਸੀ ਹੁਣ ਕਈ ਵਾਰੀ ਇਸ ਤਰ੍ਹਾਂ ਵੀ ਕਰਨਾ ਪਿਆ ਕਈ ਪਰਿਵਾਰ ਵਾਲਿਆਂ ਨੇ ਕਈ ਮਾਵਾਂ ਨੇ ਆਪਣੀਆਂ ਧੀਆਂ ਨੂੰ ਬੱਚੀਆਂ ਨੂੰ ਜ਼ਹਿਰ ਦੇ ਦਿੱਤਾ ਕਈਆਂ ਨੇ ਉਹਨਾਂ ਦੇ ਗਲੂਏ ਦੀ ਸਾਹ ਰੱਗ ਜਿਹੜੀ ਕੱਢ ਦਿੱਤੀ ਖੂਹ ਜਿਹੜੇ ਸਾਧ ਸੰਗਤ ਜੀ ਜਿਹੜੇ ਸੀ ਨਾ ਤੇ ਕਈ ਬੱਚੀਆਂ ਨੇ ਛਾਲਾਂ ਮਾਰ ਕੇ ਮਾਂ ਬਾਪ ਨੇ ਖੂਹਾਂ ਦੇ ਵਿੱਚ ਬੱਚੀਆਂ ਨੂੰ ਧੱਕ ਦਿੱਤਾ ਕਿ ਇੱਕ ਵਾਰੀ ਮਰ ਜਾਓਗੇ ਚਲੋ ਆਤਮਾ ਨੂੰ ਸ਼ਾਂਤੀ ਤਾਂ ਮਿਲ ਜਾਊਗੀ ਲੇਕਿਨ ਜੇ ਇੱਥੇ ਬਚ ਗਏ ਇਹਨਾਂ ਨੇ ਕੋ ਕੋ ਕਰਕੇ ਤੁਹਾਨੂੰ ਮਾਰਨਾ 10 ਲੱਖ ਦੇ ਕਰੀਬ ਸਾਧ ਸੰਗਤ ਜੀ ਸਿੱਖਾਂ ਨੂੰ ਕੋ ਕੋ ਕਰਕੇ ਮਾਰਨਾ ਕੀਤਾ ਇੱਕ ਪਾਸੇ ਆਜ਼ਾਦੀ ਦਾ ਜਸ਼ਨ ਮਨਾ ਰਹੇ ਤੇ ਦੂਜੇ ਪਾਸੇ ਪੰਜਾਬ ਦੇ ਘਰ ਘਰ ਦੇ ਵਿੱਚ ਪਿਆਰਿਓ ਮਾਤਮ ਪਸਰਿਆ ਹੋਇਆ ਸੀ ਕਈ ਸਾਲ ਅੱਜ ਵੀ ਪਿਆਰਿਓ ਲੋਕ ਉਹ ਵਾਕਿਆਤ ਯਾਦ ਕਰਕੇ ਭੁੱਬਾ ਮਾਰ ਕੇ ਰੋ ਪੈਂਦੇ ਹਨ ਬਹੁਤ ਸਾਰੇ ਲੋਕ ਹੋ ਸਕਦਾ ਆਪ ਜੀ ਦੇ ਵਿੱਚ ਵੀ ਪਿਆਰੀ ਜੋ ਕਥਾ ਸਰਵਣ ਕਰ ਰਹੇ ਕਈ ਪਰਿਵਾਰ ਉੱਥੋਂ ਤੇ ਨਿਕਲ ਕੇ ਆਏ ਹੋਣਗੇ ਇੰਨੀਆਂ ਤਸ਼ਤਾਂ ਇੰਨੇ ਪਿਆਰਿਓ ਦੇਖੋ ਜਿੱਥੇ ਬੰਦਾ ਘਰ ਬਣਾਉਂਦਾ ਆਪਣੀ ਪ੍ਰੋਪਰਟੀ ਜ਼ਮੀਨ ਜਾਇਦਾਦ ਹਰ ਕੋਈ ਚੀਜ਼ ਦਾ ਪ੍ਰਬੰਧ ਕਰਦਾ ਇੱਕਦਮ ਉਹਨੂੰ ਬੋਲ ਦਿਓ ਕਿ ਇਹ ਸਾਰਾ ਛੱਡ ਕੇ ਚੱਲ ਜਾਵੇ ਉਹਦੇ ਦਿਲ ਦੇ ਉੱਤੇ ਕੀ ਬਤੀਤ ਹੁੰਦੀ ਹੈ ਇਹ ਯਾਦ ਰੱਖਣਾ ਕਰੋ ਪਿਆਰਿਓ ਤੇ ਬੇਸ਼ੱਕ ਪਿਆਰਿਓ ਇਹ ਆਜ਼ਾਦੀ ਪ੍ਰਾਪਤ ਹੋਈ ਲੇਕਿਨ ਆਜ਼ਾਦੀ ਦਾ ਮੁੱਲ ਜਿਹੜਾ ਹੈ ਉਹ ਸਿੱਖਾਂ ਨੇ ਉਤਾਰਨਾ ਕੀਤਾ ਉਹਦਾ ਦੇਣ ਜਿਹੜਾ ਸਿੱਖਾਂ ਨੇ ਦੇਣਾ ਕੀਤਾ ਤੇ ਉਹਨਾਂ ਦਾ ਯੋਗਦਾਨ ਆਪਾਂ ਨਹੀਂ ਭੁਲਾ ਸਕਦੇ ਹਾਂ ਇਹ ਸਾਨੂੰ ਵੀ ਚਾਹੀਦਾ ਕਿ ਆਮ ਲੋਕਾਂ ਨੂੰ ਪਿਆਰਿਓ ਦੱਸੀਏ ਉਹਨਾਂ ਨੂੰ ਪਤਾ ਲੱਗੇ ਕਿ ਇਹ ਆਜ਼ਾਦੀ ਤਾਂ ਮਿਲੀ ਲੇਕਿਨ ਨਾ ਇਹ ਸਾਡੇ ਸੀਨੇ ਨੂੰ ਕੱਟ ਕਰਕੇ ਸਾਡੀ ਧਰਤੀ ਨੂੰ ਦੋ ਹਿੱਸਿਆਂ ਵਿੱਚ ਵੰਡ ਕਰਕੇ ਮਿਲੀ ਹੈ ਤੁਸੀਂ ਤਾਂ ਜਸ਼ਨ ਮਨਾ ਲਿਆ ਤੇ ਅਸੀਂ ਵਿਛੋੜੇ ਦਾ ਜਿਹੜਾ ਦਰਦ ਅੱਜ ਵੀ ਭੋਗ ਰਹੇ ਹਾਂ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਦੇਖੋ ਇਹ ਵਾਕਿਆਤ ਜੋ ਹੋਏ ਹਨ ਅੱਜ ਵੀ ਉਹਨਾਂ ਦੇ ਨਾਮ ਦੇ ਉੱਤੇ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਥੇ ਪਾਠ ਰਖਾਏ ਜਾਂਦੇ ਹਨ ਉਹਨਾਂ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਆਓ ਸਾਧ ਸੰਗਤ ਜੀ ਆਪਾਂ ਜੋ ਇਤਿਹਾਸ ਚੱਲ ਰਿਹਾ ਲੜੀਵਾਰ ਉਹਨੂੰ ਆਪਾਂ ਸਰਵਣ ਕਰਨਾ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ

0: ਇੰਪਲੋਈਜ਼ ਜਿਹੜੇ ਹਨ ਉਹਨਾਂ ਨੂੰ ਤਨਖਾਹਾਂ ਵੀ ਪਿਆਰਿਓ, ਆਹੀ ਤਾਂ ਪੈਸੇ ਕਰਕੇ ਜੋ ਸੰਗਤਾਂ ਚੜ੍ਹਤ ਚੜਾਵਾ ਚੜਾਉਂਦੀਆਂ ਉਹਦੇ ਵਿੱਚੋਂ ਹੀ ਸਾਨੂੰ ਪ੍ਰਾਪਤ
1: ਹੁੰਦੀਆਂ।
0: ਹੁਣ ਉਹ ਲੋਕ ਜਿਹੜੇ ਹਨ, ਪ੍ਰਬੰਧਕ ਜਿਹੜੇ ਹਨ, ਥਾਂ ਥਾਂ ਤੇ ਉਹਨਾਂ ਨੂੰ ਨਿਯੁਕਤ ਕਰਨਾ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਜਿੰਨਾ

ਇਹ ਕਿਹਾ ਜਾਂਦਾ ਸੀ ਕਿ ਤੁਸੀਂ ਪੈਸਾ ਲੈ ਕਰਕੇ ਉੱਥੋਂ ਦਾ ਪ੍ਰਬੰਧ ਕਰਨਾ ਹੈ, ਉੱਥੋਂ ਦੇ ਲੰਗਰ ਦਾ, ਇਮਾਰਤਾਂ ਦਾ ਪ੍ਰਬੰਧ ਆਦਿਕ ਕਰਨਾ, ਫਿਰ ਜੋ ਵੀ ਮਾਇਆ

0: ਫਿਰ ਬਾਅਦ ਦੇ ਵਿੱਚ ਜੋ ਵਾਧੂ ਮਾਇਆ ਰਹਿ ਗਈ ਉਹ ਮਾਤਾ ਜੀ ਨੂੰ ਅਰਪਣ ਕਰਨਾ। ਇਹਦੇ ਨਾਲ ਇਹ ਹੁੰਦਾ ਪਿਆਰਿਓ ਕੀ ਕੀਤਾ ਜਾਂਦਾ ਸੀ ਕਿ ਇੱਕ ਪਾਸੇ ਹੁਣ ਹਰ ਥਾਵਾਂ ਦੇ ਵਿੱਚ ਪਿਆਰਿਓ ਮਾਇਆ ਥੋੜ੍ਹੀ ਉਤਰਦੀ ਹੈ। ਹੁਣ ਮੈਂ ਬੇਨਤੀ ਕਰਾਂ, ਦ੍ਰਿਸ਼ਟਾਂਤ ਦਵਾਂ ਕਿ ਹਜ਼ੂਰ ਸਾਹਿਬ ਦੇ ਵਿੱਚ ਵੀ ਤਖ਼ਤ ਸਾਹਿਬ ਜੀ ਦੀ ਗੋਲਕ ਭਰ ਜਾਵੇਗੀ, ਸੰਗਤਾਂ ਇੱਥੇ ਆਉਂਦੀਆਂ, ਲੇਕਿਨ ਜਿਹੜੇ ਇਤਿਹਾਸਿਕ ਔਰ ਗੁਰੂ ਘਰ ਜਿਹੜੇ ਨਾ ਜੋ ਤਖ਼ਤ ਸਾਹਿਬ ਜੀ ਦੇ ਨਾਲ ਨਾਮ ਦੇ ਨਾਲ ਵੱਜਦੇ ਉੱਥੇ ਇੰਨੀ ਮਾਇਆ ਚੜ੍ਹ ਚੜਾਵਾ ਥੋੜ੍ਹੀ ਆਉਂਦਾ, ਲੇਕਿਨ ਉੱਥੇ ਇਮਾਰਤ ਲਾਈਟ ਬਿੱਲ ਉੱਥੇ ਅਤੇ ਨਾਲ ਹਰ ਚੀਜ਼ ਦਾ ਪ੍ਰਬੰਧ, ਕਰਮਚਾਰੀਆਂ ਨੂੰ ਪੈਸਾ ਆਦਿਕ ਦੇਣਾ, ਤਨਖਾਹ ਦੇਣੀ ਹੈ, ਉਹਦਾ ਖਰਚਾ ਇੱਥੋਂ ਕੱਢਣਾ ਪੈਂਦਾ। ਸੋ ਇਸ ਤਰ੍ਹਾਂ ਹੀ ਕੀ ਕੀਤਾ ਜਾਂਦਾ ਸੀ ਕਿ ਵੱਡੇ ਵੱਡੇ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਆਦਿਕ ਜਿੱਥੇ ਖੁੱਲ੍ਹੀ ਮਾਇਆ ਉਤਰਦੀ, ਫਿਰ ਉੱਥੇ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਭਾਈ ਲੰਗਰਾਂ ਦਾ ਪ੍ਰਬੰਧ, ਇਮਾਰਤਾਂ ਦਾ ਪ੍ਰਬੰਧ ਕਰੋ, ਸਾਲ 6 ਮਹੀਨੇ ਦੇ ਵਿੱਚ ਜੋ ਮਾਇਆ ਬਚ ਗਈ ਸ਼ੇਸ਼ ਰਕਮ ਉਹ ਲਿਆ ਕਰਕੇ ਮਾਤਾ ਜੀ ਦੇ ਕੋਲ ਚਲਾਉਣਾ। ਫਿਰ ਮਾਤਾ ਜੀ ਕੀ ਕਰਿਆ ਕਰਦੇ, ਜਿੱਥੇ ਛੋਟੇ ਅਸਥਾਨ ਜਿੱਥੇ ਮਾਇਆ ਦੀ ਲੋੜ ਜ਼ਿਆਦੀ ਹੁੰਦੀ ਹੈ ਉਹ ਪੈਸਾ ਜਿਹੜਾ ਉਸ ਪਾਸੇ ਕਨਵਰਟ ਕਰ ਦਿੰਦੇ, ਉਸ ਪਾਸੇ ਲਾ ਦਿੰਦੇ ਹਨ, ਜਿਹਦੇ ਨਾਲ ਸਾਰੇ ਗੁਰੂ ਘਰ ਦਾ ਪ੍ਰਬੰਧ ਜਿਹੜਾ ਸੁਚਾਰੂ ਢੰਗ ਦੇ ਨਾਲ ਚੱਲ ਸਕਦਾ।
1: ਇਸ
0: ਤਰ੍ਹਾਂ ਚੌਪਾਸੀ ਪਿਆਰਿਓ ਬਹੁਤ ਤਕੜਾ ਧਨ ਜਿਹੜਾ

0: ਜਿਸ ਤਰ੍ਹਾਂ ਅੱਜ ਵੀ ਗੁਰੂ ਘਰ ਦੇ ਵਿੱਚ ਵਾਧੂ ਮਾਇਆ ਹੋ ਜਾਵੇ ਤੇ ਉਹਨੂੰ ਫਿਰ ਆਪਾਂ ਬੈਂਕ ਦੇ ਵਿੱਚ ਐਫ ਡੀ ਆਰ ਆਦਿ ਕਰ ਦਿੰਦੇ ਹਾਂ ਕਿ ਭਾਈ ਕਿ ਚਲੋ ਇਹ ਪੈਸਾ ਜਿਹੜਾ ਜਦੋਂ ਲੋੜ ਪੈ ਜਾਵੇ ਆਪਾਂ ਇਹਨੂੰ ਕਢਾ ਸਕਦੇ।
1: ਖਰਚ ਅਜੀਤ ਸਿੰਘ ਕੋ ਚਾਲੇ।
0: ਹੁਣ ਇਹਦੇ ਨਾਲ ਕੀ ਹੋਇਆ ਕਿ ਮਾਤਾ ਜੀ ਜਿਹੜੇ ਹਨ, ਮਾਤਾ ਜੀ ਦੇ ਕੋਲ ਉਹ ਵਾਧੂ ਮਾਇਆ ਜਿਹੜੀ ਉਹ ਆਉਂਦੀ ਹੈ ਤੇ ਮਾਤਾ ਜੀ ਦੂਜੇ ਸਥਾਨਾਂ ਦਾ ਪ੍ਰਬੰਧ ਕਰਦੇ ਤੇ ਦੂਜੇ ਪਾਸੇ ਪਿਆਰਿਓ ਆ ਪਾਲਕ ਅਜੀਤ ਸਿੰਘ ਜਿਹੜਾ ਨਾ ਕਿ ਇਹਨੇ ਵੇਖਿਓ ਕਿ ਕੋਈ ਜ਼ਿਆਦਾ ਇਹਦੇ ਕੋਲ ਇਹਦੇ ਉੱਤੇ ਅੰਕੁਸ਼ ਨਹੀਂ ਸੀ, ਜਵਾਨ ਹੋ ਗਿਆ, ਮਾਤਾ ਜੀ ਬਿਰਧ ਅਵਸਥਾ ਦੇ ਵਿੱਚ ਸਨ ਤੇ ਇਹਨੇ ਪ੍ਰਬੰਧ ਜਿਹੜਾ ਕਾਫੀ ਆਪਣੇ ਹੱਥ ਵਿੱਚ ਲੈ ਲਿਆ। ਇਹਨੇ ਫਿਰ ਪੈਸਾ ਲੈਣਾ ਜੀ ਕਿੱਥੋਂ, ਕਿੰਨੀ ਮਾਇਆ ਆ ਰਹੀ ਹੈ, ਕੀ ਹੋ ਰਿਹਾ, ਇਹ ਤਾਂ ਕਰਦਾ ਤੇ ਨਾਲ ਪਿਆਰਿਓ ਇਹਨੇ ਪੈਸੇ ਨੂੰ ਪਾਸੇ ਕਰਨਾ ਵੀ ਸ਼ੁਰੂ ਕਰ ਦਿੱਤਾ। ਪੈਸਾ ਜਿਹੜਾ ਆਉਂਦਾ ਚਲੋ ਇੰਨਾ ਇੰਨੇ ਲੱਖ ਆ ਗਏ ਸਮਝ ਲਿਓ ਕਿ ਉਹਦੇ ਵਿੱਚੋਂ ਜੀ ਚਲੋ ਕੁਛ ਹਜ਼ਾਰ ਜਿਹੜੇ ਆਪਾਂ ਨਿੱਜੀ ਖਰਚੇ ਦੇ ਲਈ ਉਦੋਂ ਕੱਢ ਲਈਏ, ਇਸ ਤਰ੍ਹਾਂ ਦਾ ਕੰਮ ਇਹਨੇ ਕਰਨਾ ਸ਼ੁਰੂ ਕਰ ਦਿੱਤਾ।
1: ਸੱਠ ਰੱਖੇ ਡਿੱਗ ਅਸਵਾਰਾ
0: ਤੇ ਆਪਣੇ ਕੋਲ ਪਿਆਰਿਓ ਸੱਠ ਘੋੜ ਸਵਾਰ ਫੌਜ ਹਰਦਮ ਰੱਖਦਾ ਹੈ ਤੇ ਨਾਲ ਕਈ ਬੰਦੇ ਜਿਹੜੇ ਪਿਆਦਾ ਫੌਜ ਉਹਨਾਂ ਨੂੰ ਵੀ ਰੱਖਦਾ ਇੱਕ ਟੌਰ ਦਿਖਾਉਣ ਦੇ ਲਈ, ਲੋਕਾਂ ਨੂੰ ਦਿਖਾਉਣ ਦੇ ਲਈ ਕਿ ਦੇਖੋ ਜੀ ਮੈਂ ਕਿੰਨਾ ਵੱਡਾ ਬੰਦਾ ਹਾਂ। ਬੰਦੇ ਪਿਆਰਿਓ ਇਸ ਤਰ੍ਹਾਂ ਹੀ ਵੇਖਦੇ, ਕੋਈ ਜਿਹੜਾ ਬੰਦਾ ਜਿਹੜਾ ਕੱਲਮ ਕੱਲਾ ਜਾਵੇ ਨਾ ਪਿਆਰਿਓ ਸੱਚ ਜਾਣੋ ਕਿੰਨਾ ਵੱਡਾ ਕੋਈ ਮਹਾਂਪੁਰਖ ਸੰਤ ਹੋਵੇ ਲੋਕ ਉਹਨੇ ਉਹਦੇ ਵੱਲ ਨੋਟਿਸ ਨਹੀਂ ਕਰਦੇ, ਲੇਕਿਨ 10-15 ਬੰਦੇ ਅੱਗੇ ਪਿੱਛੇ ਬਹੁਤ ਬਾਡੀ ਗਾਰਡ ਲਾਭ ਲਸ਼ਕਰ ਤਮਕਾ ਹੋਵੇ ਤਾਂ ਲੋਕੀ ਵੀ ਵੇਖਦੇ ਓ ਹੋ ਜੀ ਬਾਬਾ ਜੀ ਬਹੁਤ ਵੱਡਾ ਕੋਈ ਜਾ ਰਿਹਾ। ਇਹਨੇ ਇੰਝ ਹੀ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਘਰ ਦੀ ਮਾਇਆ ਜਿਹੜੀ ਹੈ ਤੇ ਇਹਨੂੰ ਤਾਂ ਲਾਉਣੀ ਚਾਹੀਦੀ ਸੀ ਕਿ ਚੱਲ ਗੁਰੂ ਘਰ ਦੇ ਲਈ ਲਾ, ਉਹਦੇ ਵਿੱਚੋਂ ਕੁਛ ਰੱਖ, ਤੇਰਾ ਖਰਚਾ ਵੀ ਤੂੰ ਕੱਢ, ਤੂੰ ਵੀ ਤਾਂ ਕੰਮ ਕਰ ਰਿਹਾ। ਲੇਕਿਨ ਜ਼ਿਆਦਾ ਪੈਸਾ ਜਿਹੜਾ ਪਿਆਰਿਓ ਆਪਣੇ ਨਿੱਜੇ ਖਰਚਿਆਂ ਦੇ ਲਈ, ਅਯਾਸ਼ੀਆਂ ਦੇ ਲਈ ਗੁਰੂ ਘਰ ਦਾ ਪੈਸਾ ਇਹਨੇ ਵਰਤਣਾ ਸ਼ੁਰੂ ਕਰ ਦਿੱਤਾ।

0: ਦੇ ਲਈ ਰੱਖਦਾ, ਲੇਕਿਨ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਪੈਸਾ ਆ ਜਾਵੇ ਉਹ ਕੀ ਕਰਦੇ ਹਨ ਪਿਆਰਿਓ, ਉਹ ਫਿਰ ਸ਼ੁਕੀਨੀਆਂ ਕਰਨ ਦੇ ਲਈ, ਦਿਖਾਉਣ ਦੇ ਲਈ, ਆਪਣਾ ਉਹ ਜਮਾਉਣ ਦੇ ਲਈ ਕੀ ਕਰਦੇ ਕਿ ਜਿਹੋ ਜਿਹਾ ਮੈਂ ਅੱਜ ਵਸਤਰ ਪਾਵਾਂਗਾ ਉਹ ਗੱਡੀ ਦੇ ਵਿੱਚ ਬਹਿਣਾ ਹੈ। ਅੱਜ ਵੀ ਇਹੀ ਚੱਲਦਾ, ਉਹਨਾਂ ਜ਼ਮਾਨਿਆਂ ਦੇ ਵਿੱਚ ਗੱਡੀਆਂ ਨਹੀਂ ਹੁੰਦੀਆਂ, ਘੋੜੇ ਲੋਕ ਉਹ ਜੇ ਰੰਗ ਦੇ ਖਰੀਦਦੇ ਸਨ। ਸੋ ਇਹਨੇ ਕੀ ਕੀਤਾ, ਰੰਗ ਬਿਰੰਗੀ ਘੋੜੇ ਜਿਹੜੇ ਕਿ ਕਦੇ ਆ ਜਿਹੋ ਜਿਹੇ ਵਸਤਰ ਪਾਉਂਦਾ ਉਹੋ ਜਿਹੇ ਘੋੜੇ ਦੇ ਉੱਤੇ ਚੜ੍ਹਦਾ, ਭਾਵ ਕਿ ਹੁਣ ਇਹਦੇ ਵਿੱਚ ਕਿੰਨਾ ਜ਼ਿਆਦਾ ਖਰਚ ਹੋ ਰਿਹਾ, ਇਹਦੀ ਆਪਣੀ ਥੋੜ੍ਹੀ ਕਮਾਈ ਹੈ, ਗੁਰੂ ਘਰ ਦਾ ਪੈਸਾ ਜਿਹੜਾ ਇਹਨੇ ਆਪਣੀਆਂ ਅਯਾਸ਼ੀਆਂ ਦੇ ਲਈ, ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਦੇ ਲਈ ਇਹਨੇ ਲਾਉਣਾ ਸ਼ੁਰੂ ਕਰ ਦਿੱਤਾ।
1: ਚਾਕਰ ਸੰਗਤ ਬਸ ਧਰਨ ਕੇ
0: ਇਸ ਤੇ ਚਾਕਰ ਸੰਗਤ ਭਾਵ ਕੇ ਆਪਣੇ

0: ਰੰਗ ਅਖੇਰ ਸਿਧਾਰੇ।
1: ਹੁਣ ਸਾਰੇ ਜਿਹੜੇ ਹਨ ਜਵਾਨ, ਭਾਵ ਕੇ ਕੋਈ ਸਿਆਣਾ ਬਿਆਣਾ ਬੰਦਾ ਨਹੀਂ ਹੈ, ਕਿਉਂਕਿ ਸਿਆਣਾ ਬਿਆਣਾ ਬੰਦਾ ਹੋਵੇ ਰੋਕੇਗਾ ਟੋਕੇਗਾ ਕਿ ਬੇਟਾ ਆ ਕੰਮ ਨਾ ਕਰ। ਸਾਰੇ ਇੱਕੋ ਉਮਰ ਦੇ ਹੋਣਗੇ, ਪੈਸਾ ਬਹੁਤ ਆ ਗਿਆ ਤੇ ਉਹਨਾਂ ਨੇ ਸਾਰਿਆਂ ਨੇ ਲੁੱਟ ਕੇ ਖਾਣਾ, ਅਯਾਸ਼ੀਆਂ ਕਰਨੀਆਂ। ਹੁਣ ਇੰਨਾ ਫਿਰ ਕੀ ਕਰਦਾ ਜੀ, ਸਾਰਿਆਂ ਨੂੰ ਲੈ ਕਰਕੇ ਸ਼ਿਕਾਰ ਆਦਿ ਖੇਡਣ ਦੇ ਲਈ ਜਾਂਦਾ।
0: ਤੋਮਰ ਤੁਪਕ ਪ੍ਰਹਾਰਨ ਹਾਰੇ
1: ਤੇ ਉੱਥੇ ਜਾ ਕਰਕੇ ਤੀਰ ਚਲਾਉਂਦਾ, ਬਰਸ਼ੇ ਆਦਿਕ ਚਲਾਉਂਦਾ।
0: ਮਾਤਾ ਕੀ ਪ੍ਰਸੰਨਤਾ ਸੰਗ,
1: ਇਸ ਤਰ੍ਹਾਂ ਮਾਤਾ ਜੀ ਦੀ ਇਹਦੇ ਉੱਤੇ ਦੇਖੋ ਬਹੁਤ ਜ਼ਿਆਦਾ ਪ੍ਰਸੰਨਤਾ। ਮਾਤਾ ਸੁੰਦਰੀ ਜੀ ਨੇ ਵੀ ਇਹਨੂੰ ਬੜੇ ਲਾਲ ਪਿਆਰ ਦੇ ਨਾਲ ਪਾਲਿਆ, ਇਹਨੂੰ ਕੋਈ ਲਗਾਮ ਨਹੀਂ ਲਾਈ।

0: ਕਲਾਲਾਂ ਦੀ ਉਹਨਾਂ ਦੀ ਜਾਤੀ ਹੁੰਦੀ ਹੈ। ਤੇ ਆਹ ਜਿਹੜਾ ਅਜੀਤ ਸਿੰਘ ਨਾ, ਇਹਨਾਂ ਦਾ ਕਲਾਲ ਜਿਹੜੇ ਲੋਕ ਆ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਮਿਲਵਰਤਨ ਹੋ ਰਿਹਾ।
1: ਸ੍ਰੀ ਗੁਰੂ ਸਿੱਖ ਕਰੇ ਸੋ ਨਾਹੀ।
0: ਤੇ ਉਹਨਾਂ ਨੂੰ ਕੀ ਕੀਤਾ ਕਿ ਭਾਈ ਉਹਨਾਂ ਦੇ ਕੋਲ ਉੱਠਦਾ ਬਹਿੰਦਾ, ਲੇਕਿਨ ਉਹਨਾਂ ਕਲਾਲਾਂ ਨੇ ਸਿੱਖੀ ਨੂੰ ਨਹੀਂ ਧਾਰਨ ਕਰਨਾ ਕੀਤਾ। ਉਹ ਅਣਮਤੀ ਸਨ, ਆਪਣੀ ਮਤ ਚਲਾਉਂਦੇ। ਤੇ ਨਾਲ ਕਲਾਲ ਜਿਹੜੇ ਲੋਕ ਹੁੰਦੇ, ਪੈਸਾ ਬੜਾ ਹੁੰਦਾ ਪਿਆਰਿਓ, ਬੇਸ਼ੱਕ ਇਹ ਆਪਾਂ ਵੇਖਦੇ ਹਾਂ ਖਿੱਤਾ ਚਲੋ ਜਿਹੋ ਜਿਹਾ ਮਰਜ਼ੀ ਹੋਏ, ਲੇਕਿਨ ਜਿਹੜੇ ਕੰਮ ਕਰਦੇ, ਕਦੇ ਵੇਖਿਆ ਜੀ ਕੋਈ ਇਹ ਕੰਮ ਕਰਨ ਵਾਲਾ ਸ਼ਰਾਬ ਆਦਿਕ ਦਾ ਆ ਵੇਚਣ ਆਦਿਕ ਵਾਲੇ ਕੋਈ ਗਰੀਬ ਆਦਮੀ ਹੋਵੇ, ਤੇ ਕਹਿੰਦੇ ਨਾ ਪਿਆਰਿਓ ਦੁੱਧ ਵੇਚਣਾ ਹੋਵੇ ਲੋਕਾਂ ਨੂੰ ਥਾਂ ਥਾਂ ਤੇ ਜਾ ਕਰਕੇ ਵੇਚਣਾ ਪੈਂਦਾ, ਲੇਕਿਨ ਇਹੋ ਜਿਹਾ ਜਿਹੜਾ ਮਾਲ ਮੱਤਾ ਵੇਚਣਾ ਹੋਵੇ, ਨਸ਼ਾ ਪੱਤਾ ਵੇਚਣਾ ਹੋਵੇ, ਉਹ ਕਿੱਥੇ ਜਾਂਦਾ ਨਹੀਂ, ਲੋਕੀ ਉਹਦੇ ਕੋਲ ਲਾਈਨ ਲਾ ਕਰਕੇ ਆਉਂਦੇ ਹਨ। ਹੁਣ ਇਹ ਬੰਦੇ ਜਿਹੜੇ ਕਲਾਲ ਬੰਦੇ, ਪੈਸਾ ਬਹੁਤ ਜ਼ਿਆਦਾ ਹੈ, ਰਈਸ ਬਹੁਤ ਜ਼ਿਆਦਾ ਹਨ, ਨਾਲ ਸਿੱਖੀ ਤੋਂ ਕੋਸੋ ਦੂਰ ਆ, ਉਹਨਾਂ ਦੇ ਨਾਲ ਇਹਦਾ ਉੱਠਣਾ ਬੈਠਣਾ ਬੜਾ ਸ਼ੁਰੂ ਹੋ ਗਿਆ।
1: ਸੋ ਅਜੀਤ ਸਿੰਘ ਕੇ ਸਿੱਖ ਵਹਿ ਕਹਿ।
0: ਤੇ ਉਹਨਾਂ ਨੇ ਕੀ ਕੀਤਾ ਪਿਆਰਿਓ, ਉਹਨਾਂ ਨੇ ਸਿੱਖੀ ਸਿਦਕ ਨੂੰ ਨਹੀਂ ਧਾਰਨ ਕੀਤਾ। ਉਹ ਕਹਿੰਦੇ ਕਿ ਬਾਬਾ ਅਜੀਤ ਸਿੰਘ ਅਸੀਂ ਤੈਨੂੰ ਗੁਰੂ ਬਣਾ ਲਿਆ, ਅਸੀਂ ਤੇਰੇ ਸਿੱਖ ਹਾਂ।
1: ਬੰਧਨ
0: ਉਹ ਲੋਕਾਂ ਦੇ ਕੋਲ ਪਿਆਰਿਓ ਪੈਸਾ ਵੀ ਬੜਾ ਆਉਂਦਾ ਤੇ ਉਹ ਬਹੁਤ ਜ਼ਿਆਦਾ ਮਾਇਆ ਵੀ ਇਹਨੂੰ ਚੜਾਉਂਦੇ ਹਨ।
1: ਵੇਚ ਕਮਾਵੈ ਕਾਰ।
0: ਤੇ ਉਹ ਕਈ ਲੋਕ ਪਿਆਰਿਓ ਕੀ ਕਰਦੇ ਸਨ, ਤੂੜੀ ਆਦਿਕ ਨੂੰ ਵੇਚ ਕਰਕੇ

0: ਤੇ ਉਹ ਲੋਕ ਬਾਬਾ ਜੀ ਗੁਰੂ ਜੀ ਕਹਿ ਕਰਕੇ ਪਾਲਕ ਅਜੀਤ ਸਿੰਘ ਦੇ ਅੱਗੇ ਦਮੜਾ ਰੱਖਦੇ ਹਨ।
1: ਚਾਰ ਕੜੀ ਜਬ ਦਿਨ ਰਹਿ ਜਾਏ,
0: ਜਦੋਂ ਚਾਰ ਕੜੀ ਦਿਨ ਰਹਿ ਜਾਂਦਾ,
1: ਸ਼ਸਤਰ ਬਸਤਰ ਕੋ ਭਲੇ ਸਜਾਏ,
0: ਜਦੋਂ ਸ਼ਾਮਾਂ ਦਾ ਤਕਾਲਾਂ ਦਾ ਆ ਜਦੋਂ ਸਮਾਂ ਆਉਂਦਾ ਨਾ ਪਿਆਰਿਓ, ਤੇ ਅਜੀਤ ਸਿੰਘ ਕੀ ਕਰਦਾ ਸੀ, ਚੰਗੀ ਤਰ੍ਹਾਂ ਸ਼ਸਤਰ ਬਸਤਰਾਂ ਨੂੰ ਸਜਾ ਕਰਕੇ
1: ਪੁਰਕੀ ਸੈਲ ਹੇਤ ਵਿਚਰੰਤ
0: ਐਵੇਂ ਪਿਆਰਿਓ ਨਗਰ ਦੇ ਵਿੱਚ ਦਿੱਲੀ ਦੇ ਵਿੱਚ ਗੇੜਾ ਕੱਢਦਾ ਕਿ ਲੋਕੀ ਮੈਨੂੰ ਜਾਣਨ, ਮੈਨੂੰ ਨੋਟਿਸ ਕਰਨ ਕਿ ਕੋਈ ਬਹੁਤ ਰਈਸ ਬੰਦਾ, ਕੋਈ ਵੱਡਾ ਬਾਬਾ ਜਿਹੜਾ ਹੈ ਇਹ ਅਖੌਤੀ ਗੁਰੂ ਜਾ ਰਿਹਾ। ਐਵੇਂ ਪਿਆਰਿਓ ਕੋਈ ਕੰਮ ਨਹੀਂ, ਕੋਈ ਕਾਰ ਨਹੀਂ ਹੈ। ਚਲੋ ਕੋਈ ਬੰਦਾ ਕਿਸੇ ਕੰਮ ਕਾਰ ਕਰਕੇ ਜਾ ਰਿਹਾ ਤੇ ਆਪਾਂ ਕਹਿ ਸਕਦੇ ਹਾਂ ਕਿ ਹਾਂਜੀ ਕਿ ਫਲਾਣੇ ਨੂੰ ਉੱਥੇ ਕੰਮ ਸੀ, ਲੇਕਿਨ ਐਵੇਂ ਪਿਆਰਿਓ ਆਪਣਾ ਜਿਹੜਾ ਤੌਰ ਤਰੀਕਾ ਦਿਖਾਉਣ ਦੇ ਲਈ ਨਾਲ ਦੇ ਬੰਦਿਆਂ ਨੂੰ ਚੇਲੇ ਬਾਲਿਆਂ ਨੂੰ ਨਾਲ ਲੈ ਲੈਣਾ, ਘੋੜਸਵਾਰੀ ਫੌਜ ਜਿਹੜੀ ਹੈ ਇਹ ਲੈ ਕਰਕੇ ਆਪਣਾ ਬਹੁਤ ਵੱਡਾ ਲਾਓ ਲਸ਼ਕਰ ਲੈ ਕਰਕੇ 150-200 ਬੰਦਾ ਇਹ ਤੋਂ ਜ਼ਿਆਦਾ ਹੀ ਹੁੰਦੇ ਹੋਣੇ ਉਹਨਾਂ ਨੂੰ ਨਾਲ ਲੈ ਕਰਕੇ ਐਵੇਂ ਪਿਆਰਿਓ ਦਿੱਲੀ ਦੇ ਵਿੱਚ ਸ਼ਾਮਾਂ ਦੇ ਵੇਲੇ ਅੱਜ ਵੀ ਦੇਖੋ ਲੋਕ ਕੀ ਕਰਦੇ, ਸੈਰ ਸਪਾਟਾ ਕਰਨਾ ਦਿਨੇ ਨਹੀਂ ਕਰਦੇ, ਸ਼ਾਮਾਂ ਦੇ ਵੇਲੇ ਤਕਾਲਾਂ ਨੂੰ ਕਰਦੇ ਹਨ, ਬਾਜ਼ਾਰ ਵੀ ਉਹ ਸ਼ਾਮਾਂ ਨੂੰ ਭਰਦੇ ਕਿ ਲੋਕੀ ਮੈਨੂੰ ਵੇਖਣ, ਲੋਕਾਂ ਨੂੰ ਪਤਾ ਲੱਗੇ ਕਿ ਅਜੀਤ ਸਿੰਘ ਜਾ ਰਿਹਾ, ਮੇਰਾ ਨਾਮ ਮਸ਼ਹੂਰ ਹੋਵੇ। ਇਸ ਕਰਕੇ ਸ਼ਾਮਾਂ ਦੇ ਵੇਲੇ ਆ ਜਿਹੜਾ ਸਮਾਂ ਇਹ ਪੂਰੇ ਸ਼ਹਿਰ ਨੂੰ ਐਵੇਂ ਗੇੜਾ ਕੱਢ ਕੇ ਆਉਂਦਾ,
1: 60 ਸੌਰਨ ਸੰਗ ਰੱਖਦਾ,
0: ਹਰ ਵੇਲੇ 60 ਘੋੜਸਵਾਰ ਬੰਦੇ ਆਪਣੇ ਨਾਲ ਰੱਖਦਾ।
1: ਨਕੀਬ ਬੋਲ ਤੇ ਉੱਤੇ,
0: ਇਹਦੇ ਅੱਗੇ ਪਿਆਰਿਓ ਨਕੀਬ ਜਿਹੜਾ ਹੈ ਇਹਨੇ ਨਕੀਬ ਵੀ ਲਾ ਲਿਆ। ਮਹਾਰਾਜ ਜੀ ਦੇ ਅੱਗੇ ਵੀ ਨਕੀਬ ਚੱਲਦੇ ਸਨ, ਚੋਬਦਾਰ ਹੁੰਦੇ ਤੇ ਇਹਨੇ ਨਕੀਬ ਲਾ ਲਿਆ। ਜਦੋਂ ਇਹ ਨਿਕਲਦਾ ਨਾ ਪਿਆਰਿਓ ਪੂਰੇ ਠਾਠ ਬਾਠ ਦੇ ਨਾਲ ਉਹ ਅੱਗੇ

0: ਜੀ ਆ ਰਹੇ ਇਸ ਤਰ੍ਹਾਂ ਕਰਕੇ ਨਕੀਬ ਆਵਾਜ਼ ਲਾਉਂਦਾ
1: ਚਹਿ ਬਿਗ ਤਿਤਕ ਪਹੁੰਚੇ
0: ਤੇ ਹੁਣ ਲੋਕ ਜਦੋਂ ਸੁਣਦੇ ਨਾ ਪਿਆਰਿਓ ਲੋਕ ਵੀ ਜਾ ਕਰਕੇ ਵੇਖਦੇ ਕਿ ਕੌਣ ਜਾ ਰਿਹਾ ਜਦੋਂ ਮੈਂ ਉਹੀ ਤਾਂ ਬੇਨਤੀ ਕੀਤੀ ਨਾ ਪਿਆਰਿਓ ਜਿੱਥੇ ਕਿ ਇਸ ਤਰ੍ਹਾਂ ਲਾਭ ਲਸ਼ਕਰ ਤਾਮ ਜਾਮ ਹੁੰਦਾ ਬੈਂਡ ਬਾਜੇ ਜਿੱਥੇ ਵੱਜਦੇ ਤੇ ਆਪਾਂ ਵੀ ਪਿਆਰਿਓ ਇੱਕ ਵਾਰੀ ਨੋਟਿਸ ਕਰਦਿਆਂ ਵੇਖਦੇ ਤਾਂ ਸਹੀ ਕਿ ਕੌਣ ਜਾ ਰਿਹਾ ਭਾਈ ਕਰਕੇ ਇਹ ਬੰਦੇ ਦੀ ਫਿਤਰਤ ਹੁੰਦੀ ਹੈ ਹੁਣ ਸਮਝੋ ਕੋਈ ਜੰਜ ਲੈ ਕਰਕੇ ਜਾਓ ਉਹਦੇ ਵਿੱਚ ਕੋਈ ਬੈਂਡ ਆਦਿਕ ਨਾ ਵਜਾਓ ਕਿਹਨੇ ਵੀ ਨਹੀਂ ਵੇਖਣਾ ਲੇਕਿਨ ਜੇ ਨਿੱਕਾ ਜਾ ਵੀ ਪਿਆਰਿਆ ਤੂਤੀ ਵੀ ਵਜਾ ਦਿਓ ਚਾਰ ਲੋਕ ਵੇਖਦੇ ਕਿ ਆਵਾਜ਼ ਕਿੱਥੋਂ ਆ ਰਹੀ ਹੈ ਕੌਣ ਜਾ ਰਿਹਾ ਭਾਈ ਹਾਂਜੀ

0: ਜਾ ਰਿਹਾ, ਟਿਮਕਾਣਾ ਜਾ ਰਿਹਾ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਪੂਰਾ ਤਾਮ ਜਾਮ ਲੈ ਕਰਕੇ ਤੁਰਦਾ
1: ਵਿਸ਼ਾਲ ਹੋਤ ਨਿਤ ਰਹਾ।
0: ਹੁਣ ਉੱਥੇ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਦੇਗ ਚੱਲ ਰਹੀ ਹੈ।
1: ਆਪਣੇ ਬਿਰਾਨਾ ਅਜਿਹੇ ਜੋ ਚਾਹੇ
0: ਜੋ ਮਰਜ਼ੀ ਆ ਜਾਵੇ, ਗੁਰੂ ਘਰਾਂ ਦੇ ਵਿੱਚ ਖੁੱਲੇ ਭੰਡਾਰੇ ਲੰਗਰ ਚੱਲ ਰਹੇ ਹਨ, ਕਿਹਨੂੰ ਰੋਕ ਟੋਕ ਨਹੀਂ ਹੈ। ਜਿਹੜਾ ਵੀ ਆ ਜਾਂਦਾ ਉਹਨੂੰ ਬਿਠਾ ਕਰਕੇ ਪੰਗਤ ਦੇ ਵਿੱਚ

ਜਿਹੜਾ ਕਿੱਥੇ ਕਿੱਥੇ ਪਿੱਛੇ ਰਹਿਣ ਵਾਲਾ, ਇਹਨੇ ਵੇਖਿਆ ਕਿ ਮਾਤਾ ਜੀ ਦੀ ਪੂਜਾ, ਸੰਗਤ ਪਿਆਰਿਓ, ਜਿਹੜੀ ਗੁਰੂ ਕੀ ਸੰਗਤ ਜਿਹੜੀ ਜਾਂ ਗੁਰੂ ਘਰ ਦੇ ਨਾਲ ਜੁੜੀ ਹੋਈ ਹੈ, ਉਹ ਤਾਂ ਮਾਤਾ ਜੀ ਦਾ ਸਤਿਕਾਰ ਕਰਦੇ, ਉਹ ਤਾਂ ਮਾਤਾ ਜੀ ਦੇ ਦਰਸ਼ਨ, ਮਾਤਾ ਜੀ ਦੇ ਅੱਗੇ ਮੱਥਾ ਟੇਕਣਾ। ਲੇਕਿਨ ਆ ਬੇਈਮਾਨ ਕੀ ਕਰਦਾ, ਉਹ ਵੀ ਨਾਲ ਆ ਕਰਕੇ

ਉਹ ਨਾਲ ਤੁਰੰਤ ਕਹਿੰਦੇ ਆਓ ਜੀ ਇੱਥੇ ਵੀ ਆਓ, ਇੱਥੇ ਵੀ ਬਾਬਾ ਜੀ ਬੈਠੇ ਹੋਏ, ਇਹਨਾਂ ਦੇ ਅੱਗੇ ਵੀ ਮੱਥਾ ਟੇਕੋ, ਇਹਨਾਂ ਦੇ ਅੱਗੇ ਵੀ ਪੈਸਾ ਚੜਾਓ, ਦਮੜਾ ਚੜਾਓ ਕਰਕੇ ਲੋਕ ਵੀ ਪਿਆਰਿਓ ਬੜੇ ਪਰੇਸ਼ਾਨ ਹੋ ਜਾਂਦੇ ਜਦੋਂ ਕੋਈ ਇਸ ਤਰ੍ਹਾਂ ਕਰਦਾ। ਇੱਕ ਦੋ ਵਾਰੀ ਤਾਂ ਬੰਦੇ ਰੱਖ ਦਿੰਦੇ, ਲੇਕਿਨ ਬਾਅਦ ਦੇ ਵਿੱਚ ਪਿਆਰਿਓ ਮਨ ਵਿੱਚ ਇੱਜ਼ਤ ਨਹੀਂ ਰਹਿੰਦੀ ਹੈ। ਉਹਨਾਂ ਨੂੰ ਲੱਗਦਾ ਕਿ ਜੀ ਬੇਈਮਾਨ ਬੰਦੇ ਇਹ ਮੰਗ ਮੰਗ ਕਰਕੇ ਪੈਸਾ ਲੈ ਰਹੇ ਹਨ। ਹੁਣ ਮਾਤਾ ਜੀ ਨਾਲ ਬੈਠੇ ਹੋਏ, ਚਲੋ ਮਾਤਾ ਜੀ ਦੇ ਅੱਗੇ ਜੋ ਪੈਸਾ ਚੜਾਉਣਾ ਉਹ ਤਾਂ ਸਿੱਖਾਂ ਦਾ ਫਰਜ਼ ਹੈ, ਲੇਕਿਨ ਇਹ ਵੀ ਨਾਲ ਬੈਠ ਗਿਆ ਥੋੜਾ ਜਿਹਾ ਫਰਲਾਂਗ ਥੋੜਾ ਕੁ ਦੂਰ ਹੋ ਕਰਕੇ, ਇਹ ਵੀ ਇਹਨੇ ਆਪਣੀ ਗੱਦੀ ਲਾ ਲਈ ਤੇ ਇਹਦੇ ਬੰਦੇ ਜਿਹੜੇ ਹਨ ਉਹ ਉਹਦੇ ਜਿਹੜੇ ਹਨ ਕੰਮ ਕਰਨ ਵਾਲੇ ਉਹ ਹੌਕਾ ਦਿੰਦੇ, ਕੋਈ ਮੱਥਾ ਟੇਕ ਕੇ ਨਿਕਲਿਆ ਤੇ ਨਾਲ ਕਹਿ ਦੇਣਾ ਆਓ ਜੀ ਇੱਥੇ ਵੀ ਮੱਥਾ ਟੇਕੋ। ਜਿਹੜਾ ਕੋਈ ਕਹਿੰਦਾ ਜੀ ਨਹੀਂ ਜੀ ਪੈਸਾ ਹੈ ਨਹੀਂ, ਕਹਿਣ ਲੱਗਿਆ ਭਾਈ ਜੇ ਨਹੀਂ ਟੇਕਿਆ ਤੇ ਤੇਰਾ ਕੰਮ ਅਧੂਰਾ ਰਹਿ ਜਾਵੇਗਾ, ਐਵੇਂ ਉਹਨਾਂ ਨੂੰ ਡਰ ਦੇਣਾ ਜਾਂ ਇਹ ਕਰਨਾ। ਹੁਣ ਲੋਕ ਵੀ ਜ਼ਬਰਦਸਤੀ ਪਿਆਰਿਓ ਫਿਰ ਮੱਥਾ ਟੇਕਦੇ ਇਹ ਕਰਦੇ, ਫਿਰ ਕਹਿ ਦਿੰਦੇ ਕਈ ਜਿਹੜੇ ਜਿਨ੍ਹਾਂ ਦੇ ਨਾਲ ਬਹੁਤ ਬੁਰਾ ਹੁੰਦਾ ਉਹ ਕਹਿੰਦੇ ਕਿ ਜੀ ਨਹੀਂ ਹੁਣ ਦੁਬਾਰਾ ਕਿਉਂ ਆਉਣਾ ਪਈ ਇੱਥੇ, ਇੱਥੇ ਤਾਂ ਸ਼ਰੇਆਮ ਲੁੱਟਿਆ ਜਾਂਦਾ। ਇੱਕ ਪਾਸੇ ਚਲੋ ਮਾਤਾ ਜੀ ਨੂੰ ਮਿਲਣਾ ਮੱਥਾ ਟੇਕਣਾ ਇਹ ਤਾਂ ਫਰਜ਼ ਹੈ, ਲੇਕਿਨ

0: ਗੁਰਨ ਕੀ ਕਰਤ ਸੁਚੇਤ।
1: ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੀ ਮਰਿਆਦਾ ਹੁੰਦੀ ਸੀ ਨਾ ਮਹਾਰਾਜ, ਇਸ ਤਰ੍ਹਾਂ ਸੰਗਤਾਂ ਨੂੰ ਮਿਲਦੇ ਦਰਸ਼ਨ ਦਿਦਾਰੇ ਦਿੰਦੇ, ਇਸ ਤਰ੍ਹਾਂ ਇਹ ਵੀ ਦਰਸ਼ਨ ਦੇਣ ਲੱਗ ਪਿਆ, ਸੰਗਤਾਂ ਨੂੰ ਸਰੋ ਭਾਵ ਆਦਿਕ ਦੇਣਾ ਸ਼ੁਰੂ ਕਰ ਦਿੱਤਾ।
0: ਦੇਸ਼ ਵਿਦੇਸ਼ਨ ਬਿਲ ਤਿਓ ਘਾਨੋ,
1: ਤੇ ਇਸ ਤਰ੍ਹਾਂ ਦੇਸ਼ ਵਿਦੇਸ਼ਨ ਇਹ ਗੱਲ ਜਿਹੜੀ ਨਾ ਪਿਆਰਿਓ ਫੈਲਦੀ ਪੂਰੀ ਦੁਨੀਆਂ ਦੇ ਵਿੱਚ, ਕਿਉਂਕਿ ਸੰਗਤਾਂ ਜਿਹੜਾ ਕੋਈ ਆਉਂਦਾ ਦਰਸ਼ਨ ਕਰਦਾ ਉਹ ਜਾ ਕਰਕੇ ਇਲਾਕੇ ਵਿੱਚ ਦੱਸਦਾ ਕਿ ਲਓ ਭਾਈ ਮਾਤਾ ਜੀ ਦਾ ਅੱਗੇ ਮਾਤਾ ਜੀ ਦੇ ਆਪਾਂ ਮੱਥਾ ਟੇਕਦੇ ਸੀ ਪਤਾ ਕਿ ਨਹੀਂ ਭਾਈ, ਉਹ ਅਗਲਾ ਕਹਿੰਦਾ ਦੱਸ ਭਾਈ ਕੀ ਗੱਲ ਹੈ। ਹੁਣ ਮਾਤਾ ਜੀ ਦੇ ਨਾਲ ਨਾਲ ਇੱਕ ਦੂਜਾ ਆਸਨ ਲੱਗ ਰਿਹਾ, ਉਹ ਪਾਲਕ ਅਜੀਤ ਸਿੰਘ ਜਿਹੜਾ ਉਹਦੀ ਵੀ ਗੱਦੀ ਲਾ ਦਿੰਦੇ, ਉਹ ਵੀ ਬੈਠ ਕੇ ਆਪਣੀ ਪੂਜਾ ਕਰਾਉਂਦਾ, ਉਹਦੇ ਅੱਗੇ ਵੀ ਜਿਹੜਾ ਮਾਇਆ ਚੜਾਉਣੀ ਪੈਂਦੀ ਆ, ਜਿਹੜਾ ਕੋਈ ਨਹੀਂ ਚੜਾਉਂਦਾ ਉਹਦੇ ਬੰਦੇ ਖਹਿ ਜਾਂਦੇ ਗੁੱਸਾ ਕਰਦੇ ਹਨ। ਇਹ ਗੱਲ ਫੈਲਦੀ ਬਹੁਤ ਜ਼ਿਆਦਾ ਫੈਲ ਗਈ।
0: ਗੁਰੂ ਪੁੱਤਰ ਗੁਰੂ ਇਹ ਬਨੋ,
1: ਤੇ ਸਾਰਿਆਂ ਨੇ ਕਹਿ ਦਿੱਤਾ ਕਿ ਦੇਖੋ ਜੀ ਇਹ ਤਾਂ ਗੁਰੂ ਸਾਹਿਬ ਜੀ ਦਾ ਪੁੱਤਰ ਹੈ ਪਾਲਕ ਅਜੀਤ ਸਿੰਘ, ਲੇਕਿਨ ਸਾਧ ਸੰਗਤ ਜੀ ਨਾਮ ਇੱਕ ਹੋਣ ਕਰਕੇ ਲੋਕਾਂ ਨੂੰ ਪਤਾ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਆ, ਲੇਕਿਨ ਇਹਨਾਂ ਨੂੰ ਫਿਰ ਸੰਗਤਾਂ ਨੇ ਫਿਰ ਅਜੀਤ ਸਿੰਘ ਕਿਹੜਾ ਅਜੀਤ ਸਿੰਘ, ਕਿਉਂਕਿ ਗੁਰੂ ਮਹਾਰਾਜ ਨੇ ਕਿਹਾ ਸੀ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਪਿਆਰਿਓ, ਮਹਾਰਾਜ ਨੇ ਕਿਹਾ ਕਿ ਮਾਤਾ ਸੁੰਦਰੀ ਜੀ ਨੂੰ ਕਿਹਾ ਸੀ ਕਿ ਦੇਖੋ ਕਿ ਜਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਬਹੁਤ ਸਾਰੇ ਯਤੀਮ ਬੱਚੇ ਪਲਦੇ ਹਨ, ਅੱਜ ਵੀ ਪਿਆਰਿਓ ਬਹੁਤ ਸਾਰੇ ਯਤੀਮ ਬੱਚਿਆਂ ਦਾ ਟਿਕਾਣਾ ਹੈ ਗੁਰੂ ਘਰ। ਪਹਿਲੇ ਸਾਡੇ ਕੋਲ ਨਾ, ਚਲੋ ਹੁਣ ਵੀ ਚੱਲਦਾ, ਕਈ ਜਿਹੜੇ ਕੇਂਦਰ ਜਿਹਨੂੰ ਬੋਲਦੇ ਸੀ ਧਰਮ ਪ੍ਰਚਾਰ ਜਿਹਨੂੰ ਕਿਹਾ ਜਾਂਦਾ, ਕਈ ਉਹਦੇ ਵਿੱਚ ਪਿਆਰੀ ਉਹ ਯਤੀਮ ਬੱਚੇ ਜਿਹੜੇ ਹਨ ਵਣਜਾਰਿਆਂ ਦੇ, ਲਬਾਣਿਆਂ ਦੇ, ਸਿਕਲੀ ਘਰਾਂ ਦੇ, ਜਾਂ ਔਰ ਵੀ ਜਿਹੜੇ ਹਨ ਕਈ ਉਹਦੇ ਵਿੱਚ ਪੜ੍ਹਦੇ ਸੀ, ਉਹਨੂੰ ਸਿਖਾਈ ਦਿੱਤੀ ਜਾਂਦੀ। ਤੇ ਇਸ ਤਰ੍ਹਾਂ ਮਹਾਰਾਜ ਨੇ ਕਿਹਾ ਕਿ ਚੱਲ ਭਾਈ ਪਾਲੋ ਪੋਸੋ, ਇਹਨੂੰ ਵੱਡਾ ਕਰੋ, ਇਹਨੂੰ ਵਧੀਆ ਤਿਆਰ ਪਰ ਤਿਆਰ ਕਰੋ, ਲੇਕਿਨ ਆਪਣਾ ਨਾਮ ਨਹੀਂ ਦੇਣਾ ਹੈ। ਮਾਤਾ ਜੀ ਨੇ ਕਿਹਾ ਨਹੀਂ ਜੀ ਦੇਣਾ, ਲੇਕਿਨ ਪਾਤਸ਼ਾਹ ਜੀ ਨੇ ਕਹਿ ਦਿੱਤਾ ਮੇਰਾ ਨਾਮ ਤਾਂ ਜ਼ਰੂਰ ਨਹੀਂ ਦੇਣਾ। ਤੇ ਉਹ ਕਹਿਣ ਲੱਗੇ ਕਿ ਇਹ ਅਜੀਤ ਸਿੰਘ ਕਹਿਣ, ਮਹਾਰਾਜ ਨੇ ਕਿਹਾ ਵੀ ਕਿ ਇਹ ਇੱਕ ਨਾਮ ਰੱਖਣ ਦੇ ਨਾਲ ਕੋਈ ਬੰਦਾ ਨਾ ਉਹੋ ਜੀ ਬਰਾਬਰੀ ਨਹੀਂ ਕਰਦਾ। ਕੱਲ ਵੀ ਦਾਸ ਨੇ ਬੇਨਤੀ ਕੀਤੀ, ਅੱਜ ਵੀ ਕਈਆਂ ਦਾ ਨਾਮ ਨਾਨਕ ਸਿੰਘ ਹੈ, ਗੋਬਿੰਦ ਸਿੰਘ ਹੈ, ਕੀ ਪਿਆਰਿਓ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਵਰਗੇ ਥੋੜ੍ਹੀ ਬਣ ਗਏ, ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਹਦੀ ਤੁਲਨਾ ਥੋੜ੍ਹੀ ਹੋ ਸਕਦੀ ਹੈ। ਨਾਮ ਰੱਖਣ ਦੇ ਨਾਲ ਬੰਦਾ ਉਹ ਹਸਤੀ ਤੱਕ ਨਹੀਂ ਪਹੁੰਚ ਜਾਂਦਾ। ਮਹਾਰਾਜ ਨੇ ਸਮਝਾਇਆ, ਇਹ ਵੀ ਕਿਹਾ ਸੀ ਕਿ ਇਹਦਾ ਨਾਮ ਅਜੀਤ ਸਿੰਘ ਨਾ ਰੱਖੋ, ਸੰਗਤਾਂ ਦੇ ਵਿੱਚ ਭੁਲੇਖਾ ਪਵੇਗਾ। ਮਾਤਾ ਜੀ ਨੇ ਫਿਰ ਪਿਆਰਿਓ ਉਹਨੂੰ ਆਪਣਾ ਨਾਮ ਦਿੱਤਾ, ਮਹਾਰਾਜ ਜੀ ਦਾ ਵਚਨ ਨਹੀਂ ਮੰਨਿਆ ਸੀ। ਤੇ ਬਾਅਦ ਦੇ ਵਿੱਚ ਕਿਉਂਕਿ ਥੋੜ੍ਹਾ ਹੀ ਸਮਾਂ ਰਹਿ, ਮਹਾਰਾਜ ਫਿਰ ਦੱਖਣ ਨੂੰ ਚੱਲ ਗਏ, ਇੱਥੇ ਜੋਤੀ ਜੋਤ ਸਮਾਏ, ਉਹ ਤੋਂ ਬਾਅਦ ਫਿਰ ਕੌਣ ਬੋਲ ਸਕਦਾ ਸੀ, ਮਹਾਰਾਜ ਤਨ ਕਰਕੇ ਨਹੀਂ ਸਨ। ਇਹ ਕੰਮ ਵੱਧਦਾ ਵੱਧ ਗਿਆ ਤੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਜੀਤ ਸਿੰਘ ਆ। ਇਸ ਕਰਕੇ ਸਾਧ ਸੰਗਤ ਜੀ ਅੱਜ ਵੀ ਕਈ ਇਤਿਹਾਸ ਦੇ ਗ੍ਰੰਥਾਂ ਦੇ ਵਿੱਚ ਉਹਦੇ ਵਿੱਚ ਇਹ ਹੀ ਕਿਹਾ ਜਾਂਦਾ ਕਿ ਭਾਈ ਜਿੱਥੇ ਆਪਾਂ ਮੰਨਦੇ ਨਾ ਕਿ ਵੱਡੇ ਦੋ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ, ਛੋਟਿਆਂ ਨੂੰ ਸਰਹੰਦ ਦੇ ਨੀਹਾਂ ਦੇ ਵਿੱਚ ਉੱਥੇ ਸ਼ਹੀਦ ਕਰਨਾ ਕੀਤਾ, ਲੇਕਿਨ ਕਈ ਇਤਿਹਾਸਕਾਰ ਉਹ ਲਿਖਦੇ ਕਿ ਮਹਾਰਾਜ ਜੀ ਦੇ ਤਿੰਨ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਅਜੀਤ ਸਿੰਘ ਜਿਹੜਾ ਜੀਵਤ ਬਚ ਗਿਆ ਕਰਕੇ। ਹੁਣ ਲੋਕਾਂ ਨੂੰ ਕੀ ਪਤਾ, ਜਿਹੜਾ ਵਿਅਕਤੀ ਦੂਰ ਰਹਿੰਦਾ, ਦੂਰ ਦੁਰਾਡੇ ਰਹਿੰਦਾ, ਜਿਹਨੂੰ ਇਤਿਹਾਸ ਦਾ ਪਤਾ ਹੀ ਨਹੀਂ, ਹਾਂ ਉਹਨੂੰ ਇਹ ਪਤਾ ਸੀ ਕਿ ਬਾਬਾ ਮਹਾਰਾਜ ਜੀ ਦੇ ਚਾਰ ਸਪੁੱਤਰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਜੋਰਾਵਰ ਸਿੰਘ ਜੀ, ਫਤਿਹ ਸਿੰਘ ਜੀ ਹਨ, ਫਿਰ ਇਹਦਾ ਵੀ ਨਾਮ ਅਜੀਤ ਸਿੰਘ ਰੱਖਣਾ ਕੀਤਾ। ਉਹਨਾਂ ਨੂੰ ਭੁਲੇਖਾ ਪੈ ਗਿਆ ਤੇ ਭੁਲੇਖੇ ਦੇ ਵਿੱਚ ਉਹਨਾਂ ਨੇ ਇਹੀ ਲਿਖ ਦਿੱਤਾ ਕਿ ਬਾਬਾ ਅਜੀਤ ਸਿੰਘ ਜੀ ਸ਼ਹੀਦ ਨਹੀਂ ਹੋਏ, ਉਹ ਜੀਵਤ ਸਨ। ਇਸ ਤਰ੍ਹਾਂ ਨਾਮਾ ਕਰਕੇ, ਜਦੋਂ ਸਮਕਾਲੀ ਹੁੰਦੇ ਨਾਮਾ ਕਰਕੇ ਭੁਲੇਖਾ ਪੈ ਜਾਂਦਾ। ਤੇ ਇਹਨੇ ਵੀ ਪਿਆਰਿਓ ਪੁੱਠਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਕਹਿੰਦਾ ਜੀ ਮੈਂ ਉਹੀ ਅਜੀਤ ਸਿੰਘ ਹਾਂ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਜੀਤ ਸਿੰਘ ਹਾਂ, ਅੱਜ ਵੀ ਪਿਆਰਿਓ ਮੈਂ

0: ਕੋਈ ਕੁਲ ਦੇ ਵਿੱਚ ਕਿਸੇ ਘਰਾਣੇ ਦੇ ਵਿੱਚ ਵੀ ਹੋ ਜਾਵੇ ਉਹਨਾਂ ਨੂੰ ਇੰਨਾ ਅਹੰਕਾਰ ਚੜ ਜਾਂਦਾ ਕਹਿੰਦੇ ਜੀ ਅਸੀਂ ਉਹ ਕੁਲ ਦੇ ਵਿੱਚ ਹਾਂ। ਜਿਸ ਤਰ੍ਹਾਂ ਚਲੋ ਇੱਕ ਵਧੀਆ ਗੱਲ ਹੈ ਕਿ ਇਹ ਕੁਲ ਦੇ ਵਿੱਚ ਸੋਢੀ ਕੁਲ ਦੇ ਵਿੱਚ ਬੇਦੀ ਕੁਲ ਦੇ ਵਿੱਚ ਭੱਲਿਆਂ ਦੇ ਵਿੱਚੋਂ ਤ੍ਰੇਹਣਾ ਦੇ ਵਿੱਚੋਂ ਕਈਆਂ ਦਾ ਜੇ ਜਨਮ ਹੋਇਆ ਇਹ ਕੁਲ ਹੈ ਪਿਆਰਿਓ ਇਹ ਕੁਲ ਬਹੁਤ ਵੱਡੀ ਹੁੰਦੀ ਹੈ। ਲੇਕਿਨ ਫਿਰ ਕੀ ਸਿਰਫ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੇਦੀ ਥੋੜ੍ਹੀ ਸੀ ਉਸ ਜ਼ਮਾਨੇ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਬੇਦੀ ਸਨ ਲੇਕਿਨ ਮਹਾਰਾਜ ਜੀ ਦਾ ਨਾਮ ਲੱਗ ਗਿਆ। ਅੱਜ ਬਹੁਤ ਸਾਰੇ ਹਿੰਦੂ ਪਰਿਵਾਰਾਂ ਦੇ ਵਿੱਚ ਉਹਨਾਂ ਨੂੰ ਵੀ ਬੇਦੀ ਕਿਹਾ ਜਾਂਦਾ ਬੇਦੀ ਦਾ ਬੇਦੀ ਉਹਨਾਂ ਨੂੰ ਬੋਲਦੇ ਹਨ ਦੁਵੇਦੀ ਹੋ ਗਿਆ ਤ੍ਰਿਵੇਦੀ ਹੋ ਗਿਆ ਚਤੁਰਵੇਦੀ ਹੁੰਦਾ ਕਈਆਂ ਨੂੰ ਬੇਦੀ ਬੋਲਦੇ ਕੀ ਪਿਆਰੇ ਹੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਥੋੜ੍ਹੀ ਮਨਸ਼ 'ਚ ਬਣ ਗਏ। ਕਈ ਬੰਦੇ ਪਿਆਰਿਓ ਇਹ ਇੰਜ ਸਾਨੂੰ ਮਿਲੇ ਉਹਨਾਂ ਨੂੰ ਆਹੀ ਫਖਰ ਹੁੰਦਾ ਕਹਿੰਦੇ ਕਿ ਜੀ ਅਸੀਂ ਉਹ ਬੇਦੀਆਂ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੰਸ਼ ਬੰਸ਼ ਦੇ ਵਿੱਚੋਂ ਹਾਂ ਅਤੇ ਇਸ ਤਰ੍ਹਾਂ ਲੋਕ ਇਹ ਕਰਕੇ ਭੁਲੇਖਾ ਦਿੰਦੇ ਉਹਨਾਂ ਨੂੰ ਕਹਿੰਦੇ। ਲੇਕਿਨ ਅਸਲ ਦੇ ਵਿੱਚ ਪਿਆਰਿਓ ਭਾਵੇਂ ਬੰਦਾ ਜੋ ਮਰਜ਼ੀ ਅੰਸ਼ ਬੰਸ਼ ਦੇ ਵਿੱਚੋਂ ਹੋਵੇ ਲੇਕਿਨ ਉਹ ਬੰਸ਼ ਦੇ ਵਿੱਚ ਪੈਦਾ ਹੋ ਕਰਕੇ ਗੱਲ ਨਿਪਟਾਰਾ ਜਿਹੜਾ ਕਰਮਾਂ ਦੇ ਉੱਤੇ ਹੋਣ ਵਾਲਾ ਹੈ ਬੰਦੇ ਦੇ ਕਰਮ ਮਾੜੇ ਹਨ ਤੇ ਉਹ ਮਾੜਾ ਬੰਦਾ ਬੇਈਮਾਨ ਬੰਦਾ ਉਹ ਆਪਣੇ ਕੁੱਲ ਨੂੰ ਪਿਆਰਿਓ ਕਲੰਕ ਲਾ ਦਿੰਦਾ ਉਹ ਇਹੋ ਜਿਹਾ ਪਿਆਰਿਓ ਕੰਮ ਕਰਦਾ ਕੁੱਲ ਦੇ ਹੇਠ ਉਹ ਮਾਂ ਬਾਪ ਦੇ ਨਾਮ ਦੇ ਹੇਠ ਰਹਿ ਕਰਕੇ ਤੇ ਉਹ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਦਾ ਤੇ ਉਹਦਾ ਕਲੰਕ ਜਿਹੜਾ ਕੁੱਲ ਨੂੰ ਵੀ ਲੱਗ ਜਾਂਦਾ ਹੈ। ਸੋ ਇਸ ਤਰ੍ਹਾਂ ਇਹਨੇ ਕੀ ਕੀਤਾ ਲੋਕਾਂ ਦੇ ਵਿੱਚ ਇਹਦੇ ਬੰਦਿਆਂ ਨੇ ਵੀ ਪੁੱਠਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਜੀ ਇਹ ਤਾਂ ਉਹੀ ਅਜੀਤ ਸਿੰਘ ਹੈ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਿੰਦੀ ਪੁੱਤਰ ਅਜੀਤ ਸਿੰਘ ਹੈ।
1: ਕੋ ਸਿਆਣੇ ਸਿੱਖ ਨਾ ਮਾਨ
0: ਹੁਣ ਪਿਆਰਿਆ ਲੋਕ ਜਿਹੜੇ ਨਾ ਜਗ ਕੀ ਭੇਡਾ ਚਾਲ ਚਲਤੇ ਕੈ ਪਾਸ਼ਾ ਚੱਲੇ ਅੱਜ ਵੀ ਆਪਾਂ ਵੇਖਦੇ ਹਾਂ ਆਪਾਂ ਬੋਲਦੇ ਹਾਂ ਕਿ ਲੋਕੀ ਬੜੇ ਪੜੇ ਲਿਖੇ ਹੋ ਗਏ ਲੇਕਿਨ ਕਾਦੇ ਪਿਆਰਿਓ ਕਈ ਵਾਰੀ ਨਾ ਆਹ ਛੋਟੀਆਂ ਗੱਲਾਂ ਕਈ ਜਿਹੜੇ ਉੱਠਦੇ ਲੋਕ ਇਹ ਵੇਖਦੇ ਕਿ ਜੀ ਸਾਰੇ ਉਸ ਪਾਸੇ ਜਾਂਦੇ ਲੋਕ ਵੀ ਉਸ ਪਾਸੇ ਦੌੜੀ ਜਾਂਦੇ। ਅੱਜ ਦੇ ਜ਼ਮਾਨੇ ਦੇ ਵਿੱਚ ਵੀ ਕਈ ਅਖੌਤੀ ਜਿਹੜੇ ਪਖੰਡੀ ਸਾਧ ਬਾਅਦ ਦੇ ਵਿੱਚ ਪਾਜ ਉਗੜਦਾ ਪਤਾ ਲੱਗਦਾ ਜੀ ਇਹ ਤਾਂ ਇੱਕ ਨੰਬਰ ਦਾ ਬੇਈਮਾਨ ਜਦੋਂ ਉਹਨਾਂ ਦੀ ਚੜ੍ਹਤ ਚੜ੍ਹਾਈ ਹੁੰਦੀ ਤਾਂ ਦੇਖੋ ਪਿਆਰਿਓ ਦਸ ਦਸ ਪੰਦਰਾਂ ਪੰਦਰਾਂ ਲੱਖ ਬੰਦੇ ਉਹਨਾਂ ਦੇ ਦੀਵਾਨਾਂ ਦੇ ਵਿੱਚ ਇਕੱਠੇ ਹੁੰਦੇ ਜਿੱਥੇ ਸਮਾਗਮ ਹੁੰਦਾ ਅਤੇ ਜਿੱਥੇ ਟੈਂਟ ਲਾਉਂਦੇ ਅਤੇ ਉੱਥੇ ਤਾਂ ਪਿਆਰਿਓ ਪੂਰੀ ਟੈਂਟ ਸਿਟੀ ਬਣ ਜਾਂਦੀ ਸੀ। ਇਸ ਤਰ੍ਹਾਂ ਵੀ ਹੁੰਦੇ ਵੇਖਿਆ ਜਾਂਦਾ ਕਿ ਚੰਗੇ ਚੰਗੇ ਪੜ੍ਹੇ ਲਿਖੇ ਲੋਕ ਵੀ ਉੱਥੇ ਜਾਂਦੇ ਫਿਰ ਬਾਅਦ ਦੇ ਵਿੱਚ ਪਾਜ ਉਗੜ ਜਾਂਦਾ ਸਾਰੇ ਪਜ ਜਾਂਦੇ। ਹੁਣ ਆਮ ਲੋਕ ਸਿੱਧੇ ਸਾਦੇ ਭੋਲੇ ਭਾਲੇ ਲੋਕ ਉਹ ਇਹ ਅਜੀਤ ਸਿੰਘ ਨੂੰ ਉਹਨਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਕਹਿੰਦੇ ਜੀ ਗੁਰੂ ਪੁੱਤਰ ਹੈ ਇਹ ਇਹਦੀ ਅਸੀਂ ਪੂਜਾ ਕਰਦੇ ਹਾਂ ਗੁਰੂ ਮਹਾਰਾਜ ਜੀ ਦੇ ਵਾਂਗੂ ਉਹਨੂੰ ਵੇਖਣਾ ਸ਼ੁਰੂ ਕਰ ਦਿੱਤਾ। ਲੇਕਿਨ ਸਿਆਣੇ ਸਿੱਖ ਜਿਨ੍ਹਾਂ ਨੂੰ ਇਤਿਹਾਸ ਦਾ ਪਤਾ ਤਾਂ ਕਰਕੇ ਮੈਂ ਬਾਰ ਬਾਰ ਰਿਪੀਟ ਕਰ ਰਿਹਾ ਇਤਿਹਾਸ ਦੱਸ ਰਿਹਾ ਕਿ ਕਈਆਂ ਨੂੰ ਆਹ ਭੁਲੇਖਾ ਨਾ ਪੈ ਜਾਵੇ ਕਿ ਇਹ ਉਹੀ ਅਜੀਤ ਸਿੰਘ ਹੈ ਨਹੀਂ ਪਿਆਰਿਓ ਇਹ ਤਾਂ ਪਾਲਕ ਸੀ ਤੇ ਕੰਮ ਵੀ ਇਹਨੇ ਨਾ ਕੋਈ ਚੱਜ ਦੇ ਨਹੀਂ ਕੀਤੇ ਤਾਂ ਕਰਕੇ ਗੁਰੂ ਕੇ ਸਿੱਖਾਂ ਨੇ ਇਹਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਇਹਨੂੰ ਨਹੀਂ ਮੰਨਦੇ ਸਨ।
1: ਮਾਤਾ ਕੋ ਪਾਲਕ ਪਹਿਚਾਨ
0: ਉਹਨਾਂ ਨੇ ਕਹਿ ਦਿੱਤਾ ਕਿ ਜੀ ਇਹ ਤਾਂ ਜੀ ਪਾਲਕ ਬੱਚਾ ਹੈ ਬਾਬਾ ਅਜੀਤ ਸਿੰਘ ਜੀ ਤਾਂ ਸ਼ਹੀਦ ਹੋ ਗਏ ਉਹ ਕਹੀ ਜਾਂਦੇ ਲੇਕਿਨ ਝੂਠ ਦਾ ਪ੍ਰਚਾਰ ਬਹੁਤ ਜ਼ਿਆਦਾ ਹੁੰਦਾ ਹੈ। ਇਹ ਗੱਲ ਯਾਦ ਰੱਖੋ ਸੱਚ ਗੱਲ ਜਿਹੜੀ ਹੈ ਤੇ ਉਹ ਪਰਦੇ ਵਿੱਚ ਰਹਿ ਜਾਂਦੀ ਆ ਉਹ ਤਾਂ ਅਖੀਰ ਨੂੰ ਪ੍ਰਗਟ ਹੁੰਦੀ ਝੂਠ ਦਾ ਜਿਹੜਾ ਇੰਨਾ ਬੋਲਬਾਲਾ ਹੁੰਦਾ ਕਈ ਵਾਰੀ ਬੱਦਲ ਆਉਂਦੇ ਨਾ ਪਿਆਰਿਓ ਵੇਖਿਆ ਜਾਵੇ ਆਕਾਸ਼ ਦੇ ਵਿੱਚ ਬੱਦਲ ਦੀ ਕੋਈ ਹਸਤੀ ਨਹੀਂ ਹੁੰਦੀ ਆ ਕਿੱਥੇ ਆਏ ਗਏ ਕੋਈ ਹਸਤੀ ਨਹੀਂ ਹੁੰਦੀ ਲੇਕਿਨ ਬੱਦਲ ਚੜ ਜਾਣ ਇੱਕ ਵਾਰੀ ਸੂਰਜ ਨੂੰ ਵੀ ਢੱਕ ਲੈਂਦੇ ਹਨ ਜੋ ਪੂਰੇ ਬ੍ਰਹਿਮੰਡ ਨੂੰ ਪ੍ਰਕਾਸ਼ ਦਿੰਦਾ ਉਹਨੂੰ ਵੀ ਢੱਕ ਲੈਂਦੇ ਹਨ ਉਹ ਤਾਂ ਬਾਅਦ ਵਿੱਚ ਸਮਾਂ ਬਦਲਦਾ ਬਦਲ ਫਿਰ ਹਟ ਜਾਂਦੇ ਸੂਰਜ ਪ੍ਰਗਟ ਹੁੰਦਾ ਲੇਕਿਨ ਵਕਤੀ ਤੌਰ ਦੇ ਉੱਤੇ ਉਹਨਾਂ ਦੇ ਵਿੱਚ ਇੰਨੀ ਤਾਕਤ ਆ ਜਾਂਦੀ ਸੂਰਜ ਨੂੰ ਵੀ ਢੱਕ ਲੈਂਦੇ ਝੂਠ ਬੜਾ ਪ੍ਰਬਲ ਹੁੰਦਾ ਹੈ। ਇਸ ਤਰ੍ਹਾਂ ਪਿਆਰਿਓ ਝੂਠ ਬੜਾ ਪ੍ਰਬਲ ਹੋ ਗਿਆ ਇਹਨਾਂ ਨੇ ਪ੍ਰਚਾਰ ਇੰਨਾ ਜ਼ਿਆਦਾ ਕਰ ਦਿੱਤਾ ਕਿ ਉਹੀ ਅਜੀਤ ਸਿੰਘ ਸਿਆਣੇ ਸਿੰਘ ਥੋੜ੍ਹੇ ਬਾੜੇ ਤੇ ਉਹਨਾਂ ਨੇ ਕਹਿ ਦਿੱਤਾ ਨਹੀਂ ਜੀ ਇਹ ਤਾਂ ਉਹ ਨਹੀਂ ਹੈ ਅਸੀਂ ਇਹਨੂੰ ਨਹੀਂ ਮੰਨਣਾ।
1: ਗੁਰਤਾ ਕੋ ਪਈਅਤ ਨਹਿ ਲਛਣ
0: ਇਹ ਆਪ ਪਿਆਰਿਓ ਫਿਰ ਕਹਿੰਦਾ ਜੀ ਮੈਂ ਗੁਰੂ ਹਾਂ ਤੇ ਸਿੱਖਾਂ ਨੇ ਕਹਿ ਦਿੱਤਾ ਕਾਦਾ ਗੁਰੂ ਹੈ ਭਾਈ ਕਿਉਂਕਿ ਗੱਲ ਜੋ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਜੋ

0: ਉੱਥੇ ਮਹਾਰਾਜ ਜੀ ਦੇ ਸਰੂਪ ਵੀ ਨਹੀਂ ਹੋਇਆ ਕਰਦੇ ਸਨ। ਕਈ ਵੱਡੇ ਵੱਡੇ ਜ਼ਿਲ੍ਹੇ, ਕਈ ਸਟੇਟਾਂ ਦੇ ਵਿੱਚ ਵੀ ਮਹਾਰਾਜ ਜੀ ਦੇ ਸਰੂਪ ਨਹੀਂ ਹੋਇਆ ਕਰਦੇ। ਉੱਥੇ ਕੋਈ ਗੁਰੂ ਕਾ ਸਿੱਖ ਹੈ ਤੇ ਉਹਨੇ ਵਿਆਹ ਕਾਰਜ ਆਦਿਕ ਕਰਨਾ ਤੇ ਉਹਨੇ ਕੀ ਕਰਨਾ, ਫਿਰ ਉਹ ਅਗਨੀ ਦੇ ਹੀ ਲਾਵੇਂ ਆਦਿਕ ਲੈਂਦੇ ਸਨ। ਸੋ ਇਸ ਤਰ੍ਹਾਂ ਰਹੋ ਵਿਚਾਰ ਤੇ ਗੱਲ ਜਿਹੜੀ ਹੈ ਉਸ ਵੇਲੇ ਜ਼ਿਆਦੀ ਪ੍ਰਗਟ ਨਹੀਂ ਹੋਈ। ਇਹਨੇ ਆਪਣੇ ਆਪ ਨੂੰ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ।
1: ਸਮਝਤ ਗੁਰ ਕੇ ਸਿੱਖ ਬਿਸ਼ਸ਼ਨ,
0: ਲੇਕਿਨ ਸਿਆਣੇ ਸਿੱਖ ਸਮਝਦੇ ਸੀ ਕਿ ਭਾਈ ਮਹਾਰਾਜ ਨੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦੇ ਦਿੱਤੀ, ਲੇਕਿਨ ਇਹ ਆਪਣੇ ਆਪ ਨੂੰ ਬੋਲਦਾ, ਇਹ ਤਾਂ ਝੂਠਾ ਹੈ।
1: ਸਮੋ ਇਸ ਰੀਤ ਪਿਤਾ
0: ਇਸ ਤਰ੍ਹਾਂ ਕਰਦੇ ਕਰਾਉਂਦੇ ਪਿਆਰੇ, ਉਹ ਲੰਬਾ ਸਮਾਂ ਜਿਹੜਾ ਬਤੀਤ ਹੋਇਆ,
1: ਮਾਨਣੀ ਗਰਭਾਯੋ
0: ਜਵਾਨ ਵੀ ਹੋ ਗਿਆ। ਏਕ ਮਦੀ ਦੂਜੇ ਤਰੁਣ ਤੀਜੇ ਅਤ ਧਨ ਧਾਮ, ਜਵਾਨ ਹੈ, ਪੈਸਾ ਬਹੁਤ ਜ਼ਿਆਦਾ ਹੋ ਗਿਆ ਤੇ ਅਤਿ ਸਨਮਾਨਨੀ ਆ, ਜਿਹਨੂੰ ਆਪਾਂ ਸਨਮਾਨਨੀ ਆ ਬੋਲਦੇ ਹਾਂ। ਇਹਨੇ ਇੰਨੇ ਪੈਸਿਆਂ ਦੇ ਜ਼ੋਰ ਦੇ ਨਾਲ ਗੱਲ ਜਿਹੜੀ ਪਿਆਰਿਓ, ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਟਲ ਸੱਚਾਈ ਦੱਸੀ ਨਾ, ਧੰਨ ਧੰਨ ਧੰਨ ਕੋ ਭਾਖੀ ਆ, ਜਾਂ ਕਾ ਜਗਤ ਗੁਲਾਮ, ਸਭ ਨਿਰਖਤ ਜਾਂ ਕੋ ਰਹਿ ਸਭ ਚਲ ਕਰਤ ਸਲਾਮ। ਪੈਸਾ ਤੁਹਾਡੇ ਜੇਬ ਦੇ ਵਿੱਚ ਹੋਵੇ ਪਿਆਰਿਓ, ਫਿਰ ਦੇਖੋ ਆਤ ਦੇਖ ਨਿਵੈ ਦਿਸ ਦੋਏ, ਸਾਰੇ ਲੋਕ ਉਹਦੇ ਅੱਗੇ ਸਭ ਚਲ ਕਰਤ ਸਲਾਮ, ਸਾਰੇ ਸਲਾਮ ਆਦਿ ਕਰਨਗੇ। ਭਾਵੇਂ ਬੰਦਾ ਜਿੰਨਾ ਮਰਜ਼ੀ ਬੇਈਮਾਨ ਹੋਵੇ, ਪਿੱਠ ਪਿੱਛੇ ਬੋਲਣਗੇ ਗੰਦਾ ਬੰਦਾ ਜੀ, ਠੀਕ ਨਹੀਂ ਆ, ਲੇਕਿਨ ਜੇ ਪੈਸਾ ਹੋਵੇ ਉਹਦੇ ਅੱਗੇ ਲੋਕ ਝੁਕਦੇ, ਉਹਨਾਂ ਨੂੰ ਸਨਮਾਨ ਨਹੀਂ ਬਣਾ ਦਿੰਦੇ ਹਨ। ਪੈਸਾ ਜ਼ਿਆਦਾ ਆ ਗਿਆ, ਇਸ ਕਰਕੇ ਬਹੁਤ ਅਤਿ ਸਨਮਾਨਨੀਯ ਬਣ ਗਿਆ।
1: ਮਾਤਾ ਕੋ ਕਹਿਓ ਨਾ ਮਾਨਾ,
0: ਪਹਿਲੇ ਤਾਂ ਪਿਆਰਿਓ ਕੀ ਹੋਇਆ, ਮਾਤਾ ਜੀ ਨੇ ਇਹਨੂੰ ਬੜਾ ਲਾਡ ਪਿਆਰ ਦੇ ਨਾਲ ਪਾਲਿਆ ਪੋਸਿਆ, ਇਹ ਵਿਗੜ ਗਿਆ। ਇਹ ਆਪਾਂ ਵੇਖਦੇ ਹਾਂ ਪਿਆਰਿਓ, ਸਿਆਣੇ ਵੀ ਕਹਿੰਦੇ ਹਨ ਬੱਚਿਆਂ ਨੂੰ ਪਿਆਰਿਓ, ਜ਼ਿਆਦਾ ਲਾਡ ਪਿਆਰ ਵੀ ਜਿਹੜਾ ਉਹ ਠੀਕ ਨਹੀਂ ਹੁੰਦਾ। ਬਹੁਤ ਜ਼ਿਆਦਾ ਬੱਚਿਆਂ ਨੂੰ, ਕਈ ਬੰਦੇ ਕਹਿੰਦੇ ਜੀ ਨਹੀਂ ਜੀ ਅਸੀਂ ਬਹੁਤ ਇਹਦੇ ਵਿੱਚ ਸਾਡਾ ਸਮਾਂ ਬਤੀਤ ਹੋਇਆ, ਅਸੀਂ ਬੱਚਿਆਂ ਨੂੰ ਬੜੇ ਐਸ਼ ਦੇ ਵਿੱਚ ਰੱਖਣਾ, ਬਹੁਤ ਹਰ ਸੁਵਿਧਾ ਦੇਣੀ ਹੈ। ਉਹ ਬੱਚੇ ਜਾਂ ਤਾਂ ਪਿਆਰਿਓ ਉਹ ਇੱਕਦਮ ਲੱਲੂ ਜੇ ਬਣ ਜਾਣਗੇ, ਜਾਂ ਤਾਂ ਉਹ ਬਹੁਤ ਵਿਗੜੈਲ ਬਣ ਜਾਣਗੇ। ਇਹ ਦੋ ਗੱਲਾਂ ਯਾਦ ਰੱਖੋ। ਬਹੁਤ ਜ਼ਿਆਦਾ ਜਿਹੜੇ ਮਾਂ ਬਾਪ ਬੱਚੇ ਨੂੰ ਕਈ ਕਹਿੰਦੇ ਨਹੀਂ ਜੀ ਬੱਚਾ ਜੀ ਇਹਨੂੰ ਬਾਹਰ ਨਹੀਂ ਜਾਣਾ, ਖੇਡਣਾ ਨਹੀਂ, ਥੋੜ੍ਹਾ ਵੀ ਸੱਟ ਵੱਜ ਗਈ, ਥੋੜ੍ਹਾ ਕੁ ਉਹਨੇ ਅਤੇ ਹਲਕੀ ਜੀ ਛਿੱਕ ਵੀ ਲੈ ਲਈ, ਕਹਿਣਾ ਚਲੋ ਜੀ ਦਵਾਖਾਨੇ ਚਲੋ ਜੀ, ਸਰਦੀ ਹੋ ਗਈ, ਆਹ ਹੋ ਗਿਆ, ਉਹ ਹੋ ਗਿਆ, ਅਤੇ ਬਹੁਤ ਜ਼ਿਆਦਾ ਇਹ ਕਰੋ ਅਤੇ ਬੰਦਾ ਬੱਚਾ ਜਿਹੜਾ ਪਿਆਰੇ ਉਹ ਬਾਅਦ ਵਿੱਚ ਕਮਜ਼ੋਰ ਜਿਹਾ ਹੋ ਜਾਵੇਗਾ, ਲੱਲੂ ਜਿਹਾ ਹੋ ਜਾਵੇਗਾ। ਜੇ ਬਹੁਤ ਜ਼ਿਆਦਾ ਉਹਨੂੰ ਪੈਸਾ ਦੇ ਦਿੰਦੇ ਉਹ ਇੰਨਾ ਇਹ ਹੋ ਜਾਂਦਾ, ਫਿਰ ਵਿਗੜੈਲ ਬਣ ਜਾਂਦਾ ਹੈ, ਉਹ ਫਿਰ ਕਾਬੂ ਨਹੀਂ।

0: ਮਾਂ ਬਾਪ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ, ਕਿਉਂਕਿ ਜਦੋਂ ਝਿੜਕਾਂ ਪਾਉਣੀਆਂ, ਜਦੋਂ ਉਹਨਾਂ ਨੂੰ ਕਾਬੂ ਕਰਨਾ, ਉਸ ਵੇਲੇ ਤਾਂ ਕਾਬੂ ਨਹੀਂ ਕੀਤਾ, ਖੁੱਲੀ ਹੱਥ ਉਹਨੂੰ ਛੂਟ ਦਿੱਤੀ ਕਿ ਜਾ ਬੇਟਾ ਪੈਸਾ ਲੈ, ਅਯਾਸ਼ੀਆਂ ਕਰ, ਅਸੀਂ ਤਾਂ ਕੁਛ ਨਹੀਂ ਕੀਤਾ, ਤੂੰ ਵੇਖ। ਜਦੋਂ ਉਹਨੂੰ ਪੈਸਿਆਂ ਦੀ ਕਦਰ ਨਹੀਂ ਹੈ, ਬੱਚਿਆਂ ਨੇ ਤਾਂ ਵਿਗੜ ਨਹੀਂ। ਸ਼ੁਰੂਆਤ ਦੇ ਵਿੱਚ ਮਾਤਾ ਜੀ ਨੇ ਪਿਆਰਿਓ ਇਹਦੇ ਉੱਤੇ ਕੰਟਰੋਲ ਨਹੀਂ ਰੱਖਿਆ, ਹੁਣ ਉਹਨੂੰ ਇਹੋ ਜਿਹੀ ਚਟਕ ਲੱਗ ਗਈ, ਬਹੁਤ ਜ਼ਿਆਦਾ ਵਿਗੜੈਲ ਬਣ ਗਿਆ। ਫਿਰ ਮਾਤਾ ਜੀ ਬਿਰਧ ਹੋ ਗਏ, ਉਹ ਜਵਾਨ ਬਣ ਗਿਆ। ਮਾਤਾ ਜੀ ਉਹਨੂੰ ਸਮਝਾਉਂਦੇ ਕਿ ਨਾ ਪੁੱਤ ਇੰਜ ਨਾ ਕਰ, ਉਹ ਨਾ ਕਰ, ਇਹ ਗਲਤ ਕਰ ਰਿਹਾ, ਉਹ ਗਲਤ ਕਰ ਰਿਹਾ। ਫਿਰ ਉਹ ਝਗੜਾ ਕਰਦਾ, ਕਹਿੰਦਾ ਮਾਤਾ ਜੀ ਮੈਂ ਤੁਹਾਡਾ ਸੁਣਨਾ ਨਹੀਂ, ਮਾਤਾ ਜੀ ਦਾ ਆਖਾ ਨਹੀਂ ਮੰਨਦਾ, ਮਾਤਾ ਜੀ ਦਾ ਕਿਹਾ ਨਹੀਂ ਮੰਨਦਾ। ਬਸ ਇਹ ਪਿਆਰਿਓ ਅਵੇੜਾ ਹੋ ਗਿਆ ਤੇ ਬੇਲਗਾਮ ਘੋੜੇ ਜਿਸ ਤਰ੍ਹਾਂ ਜਿੱਥੇ ਮਰਜ਼ੀ ਦੌੜਦੇ ਇਹਨੇ ਉਸ ਤਰ੍ਹਾਂ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ।
1: ਬਾਰ ਬਾਰ ਕਿਤੇ ਖੋਟੀ
0: ਤੇ ਮਾਤਾ ਜੀ ਬਾਰ ਬਾਰ ਉਹਨੂੰ ਬਾਤ ਦੇ ਵਿੱਚ ਰੋਕਦੇ, ਲੇਕਿਨ ਪਿਆਰੇ ਇੱਕ ਵਾਰੀ ਪਾਣੀ ਨਿਕਲ ਗਿਆ ਨਾ, ਉਹਨੂੰ ਦੁਬਾਰਾ ਵਾਪਸ ਆਪਾਂ ਨਹੀਂ ਲੈ ਕੇ ਆ ਸਕਦੇ ਹਾਂ। ਯਾਦ ਰੱਖਣਾ ਹੈ ਗਲਤੀ ਹੋਈ ਹੈ ਮਾਤਾ ਜੀ ਤੋਂ, ਮਹਾਰਾਜ ਜੀ ਦਾ ਬਚਨ ਨਹੀਂ ਮੰਨਿਆ,

0: ਲੈਕ ਮਗ ਗਰਬਤ ਮਤ ਮੋਟੀ
1: ਮਤ ਹੋ ਗਈ ਹੈ ਆਪਣੇ ਹਿਸਾਬ ਨਾਲ ਪਿਆਰਿਓ ਇਹ ਚੱਲ ਰਿਹਾ ਹੈ ਅੱਗੇ ਸਮਾਂ ਇਜਾਜ਼ਤ ਨਹੀਂ ਦਿੰਦਾ ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫ਼ੀ ਬਖਸ਼ਨੀ ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ ਵਾਹ

ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ

Sudar,

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਪੰਜਵਾਂ ਪੰਜਵਾਂ ਪਤਮਾਨ ਸਾਰੇ Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana Sana

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਆਰਾ ਜੀ ਕੀ ਬਾਸ ਧਿਆਨ ਗੁਰਦਾਸ ਪਰ ਕੀ ਜੈ ਗੁਰਦਾਸ ਪਰ ਕੀ ਜੈ ਹਾਤਾ ਰਾਖ ਮੋਹਿ ਮਨ ਕਰਮ ਬਚਨ ਬੀਚ ਮੋਹਿ ਲੋਕ ਬਈ ਬਚਨ ਮਨ ਰਾਖ ਨੈ ਸਭ ਕੀ ਨਾਮ ਨਾਮ ਨਾਮ ਜਨ ਜਨ ਤਰਲੋ ਨਾਮ ਦੇ ਨਾਮ ਜਨ ਕਾਮ ਸੁਨੈ ਪਹਿਚਾਨ ਤਨ ਸੋ ਸੁਨੈ ਬੰਦਾ ਕੀ ਮਨੋ ਮਰੀ ਸੋ ਤਨ ਸੋ ਮਹਾ ਕਾਲ ਗਨ ਸਵਾਰ ਮਨਾ ਰੋ ਨਾਲ ਨਾਲ ਲੋ ਆਪ ਕਰੋ ਪ੍ਰਥਮ ਦਰੋ ਭਗਵਤ ਕੋ ਧਿਆਨ ਦਰੋ ਬਾਹਰ ਕਰੋ ਨਰਤਾ ਬਦਨ ਕਰੋ ਕਿਸ਼ਨ ਰਤਨ ਮਨਤਰ ਕ੍ਰਿਸ਼ਨ ਚਾਤਰੋ ਕੁਛ ਆਸ਼ਲੋਕ ਹੋਏ ਕਬਲ ਹੋ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬ ਬਾਤ ਜੋ ਬੋਲਾ ਤੇ ਕਬ ਭਗਵਨ ਪ੍ਰਭ ਨਾਮ ਲਾਲਕਾ ਸੋ ਜਹਾਂ ਜਗਮਾਨ ਸੋ ਜੋਤਾ ਪ੍ਰਭ ਕੋ ਹੈ ਅਨੰਤ ਸੁਰਗ ਕੋ ਜਾਇ ਦੋ ਰਸਾ ਹਰ ਹਰ ਜਨ ਨਵੀ ਏਕ ਹੈ ਮਰ ਹਰ ਚਲਨ ਕ੍ਰਿਸ਼ਨ ਨਾਹਿ ਗਤੇ ਉਪਜ ਤਰਨ ਜਿਉਂ ਜਲ ਹੀ ਦੇਖੈ ਸੁਤਾਨ ਹਿ ਦੋ ਜਲ ਹੀ ਦੇਖੈ ਜਬ ਆਹਿ ਪ੍ਰਭ ਕੋ ਪਰਿਉ ਜਨਮ ਧਰਾ ਜਗ ਭਇਉ ਜਨਮ ਮਹਾਰਾਜ ਜੀ ਸੰਛੇ ਪੁੱਤੇ ਸਭ ਗੁਣ ਕਹਤ ਸੁਨੇ ਕਵੇ ਬਾਤ ਸੋ ਬਰਾਨਾ ਕਪਾੜ ਭਇਉ ਮਰਾਜ ਜੋ ਕਰ ਪਰਤੇ ਕਹਨ ਸਰ ਨਾ ਪਚੰਤ ਚਲ ਸਤਾ ਜਗਤ ਮੈਂ ਜਨਮ ਤੁਮ ਕਰ ਦਸ ਹਾਲ ਦੋ ਜਨਮ ਕਰ ਜੀ ਜੀ ਤੁਮ ਦੇ ਧਿਆਨ ਕੋ ਸੁਨਿਤ ਮੁਰਤ ਹੈ ਨਾਨ ਸੁੰਦਰ ਅੰਤ ਲੈਂ ਜੀ ਮੁਕਤ ਫਲ ਪਾਵੈਂ ਗੇ ਭਗਵਨ ਫਲ ਦੋ ਬਾਲੀ ਕੇ ਤਿੰਨ ਬਿੰਦੀਨ ਤੋ ਕਲ ਬਿਖੈ ਪ੍ਰਗਟ ਜੇ ਨਾਨਕ ਬਹਾਦਰ ਸੀ ਬਹਾਦਰ ਜਗਤ ਸਭ ਜਾਗ ਜਾ ਜਾ ਜਾ ਜਾ ਜਾ

Jab

Sadhguru,

ਜਿਹਵਾਂ ਜਪ ਗੁਰ ਨਾਵ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਵ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਤ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ ਰੱਖੇ ਰੱਖਣਹਾਰ

ਸ਼੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਾਓ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ੋਰ ਹਾਜ਼ਰਾ ਜ਼ੋਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ

ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇਤ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਖ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤਿ ਦਾਨ ਬੁੱਧ ਬਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ ਬੋਲੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਬਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮਿਲੇ ਬੋਲੋ ਜੀ ਹਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਵਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮਿਲੇ ਬੋਲੋ ਜੀ ਭਗੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਨਾਨਕ ਜੀਰਾ ਜੀ ਸ਼ਿਕਾਰਗੜ੍ਹ ਜੀ ਹੀਰਾਗੜ੍ਹ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮਿਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸਨ ਜੁਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਬੂਲ ਚੁੱਕ ਮਾਫ਼ ਕਰਨਾ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਏ ਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.

0: ਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ
1: ਉਡਗੀ ਸਵਾਰ ਲੇਸ ਕੀ ਕਰ ਗੁਰਾ ਪਾਸਾ ਲੰਕਾ ਬਾਜੇ ਮਤੇ ਕਾ ਨਹਿਂ ਲੰਕਾ ਉਤਾਰ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸੁਯੰਗ ਔਰ ਸੁਭੰਗ ਸਰਦਾ ਸਰਬ ਜੁਗਤੇ ਦੁਕਾਲ ਪ੍ਰਣਾਸੀ ਦਇਆਲ ਸਰੂਪੇ ਸਦਾ ਸਦਾ
0: ਸੰਗੇ ਅਭੰਗਨ ਵਿਭੂਤੇ
1: ਦੇਖ ਤੇ ਗੁਪਤ ਤੇ ਨਿਰੰਗ ਬੇਦਰੰਗ ਆਪ ਤੇ ਜਨਾਨ ਗੁਰੂ ਗੋਬਿੰਦ ਸਿੰਘ ਜੀ ਕਾਲ ਪੰਜੀ ਸਹਾਈ

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਹਿੰਗ ਸਿੰਘ ਜੀ ਦਾ

ਸਤਸੰਗਤ ਜੀ, ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬੋਲੇ ਸੋ ਨਿਹਾਲ।

ವಾಹಿಗುರು ಜಿ.

अमृत बचन।

0: ਸਲੋਕਾਨਾ ਸਲੋਕ ਮਹੱਲੇ ਪਹਿਲੇ ਕਲਿਕੇ ਟੁੰਡੇ ਹਸਰਾ ਜਗਤਨੀ ਸਲੋਕ ਮਹੱਲਾ ਪਹਿਲਾ
1: ਬਲਹਾਰੀ ਗੁਰਾ ਪੁਣੇ ਦੇਵਾੜੀ ਸੁਰਵਾਰ ਜਨਮਾਨਸ।

ਲਾ ਸੱਚੇ ਤ੍ਰਿਕੰਡ ਸੱਚੇ ਬ੍ਰਹਮੰਡ ਸੱਚੇ ਤਿਰਲੋ ਸੱਚਾ ਕਾਰ ਸੱਚੇ ਤ੍ਰਿਕੰਡ ਸਰ ਵਿਚਾਰ ਸੱਚਾ ਤ੍ਰਿਅਮਰ ਸੱਚਾ ਦੀਵਾਨ ਸੱਚਾ ਤ੍ਰਿਕਰਮ ਸੱਚਾ ਪ੍ਰਮਾਣ ਸੱਚਾ ਤ੍ਰਿਕਰਮ ਸੱਚਾ ਨਿਸ਼ਾਨ ਸੱਚੇ ਤੁਧਾ ਕਲ ਕਰੋੜ ਸੱਚੇ ਸਪਤਾਨ ਸੱਚੇ ਸਬਜੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੇ ਤੇਰੇ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਜ ਮੈਂ ਸੁਖਤ

ਸਮਾਤ ਪੁਣ ਸਮਾਤ ਪਾਣੀ ਸਮਾਤ ਅਗਨੀ ਖੇਡੇ ਵਿਢਾਣੀ ਸਮਾਤ ਧਰਤੀ ਸਮਾਤ ਪਾਣੀ ਵਿਸਮਾ ਸਾਧ ਲਗੇ ਪ੍ਰਾਣੀ ਵਿਸਮਾਸ ਯੋਗ ਸਮਾਤ ਯੋਗ ਸਮਾਤ ਪੁਰ ਸਮਾਤ ਪੋਕ ਵਿਸਮਾਤ ਸਿੰਘ ਵਿਸਮਾ ਸਾਲਾ ਉਸਮਾ ਵਿਸਮਾਤ ਰਾ ਵਿਸਮਾਤ ਨੇੜੇ ਸਮਾਤ ਦੁਰਸਮਾਤੇ

ਪੈ ਚਪਣ ਵਿੱਚ ਸੁਗਾਓ ਪੈ ਚਲੇ ਲਗ ਦਰਿਆਓ ਪੈ ਜਗਨ ਕਟੇ ਵਿਗਾਰ ਪੈ ਚ ਦਰਦ ਦੇ ਵਿਪਾਰ ਪੈ ਚਿੰਦੇ ਫਿਰੇ ਸਿਰ ਪਾਰ ਪੈ ਚਰਾ ਚਤਰਮ ਦੁਆਰ ਪੈ ਚ ਸੂਰਜ ਪੈ ਚੰਦ।